0: ਹੁੰਦਾ ਗਲੀਆਂ ਚਿੱਕੜ ਦੂਰ ਕਰ, ਗਲੀਆਂ ਚ ਬੜਾ ਚਿੱਕੜ ਹੈ, ਅੱਗ ਵਾਲਾ ਘਰ ਵੀ ਦੂਰ ਹੈ ਤੇ ਮੁਰਸ਼ਦ ਨਾਲ ਨਿਉ ਵੀ ਹੈ। ਪਹਿਲਾਂ ਤਾਂ ਭੀਜੇ ਕਮਲੀ, ਇੱਕੋ ਕਮਲੀ ਸੀ ਫਰੀਦ ਦੇ ਉੱਤੇ, ਤੇ ਮੈਂ ਚੱਲਦਾ ਤਾਂ ਮੇਰੀ ਕਮਲੀ ਭਿੱਜ ਜਾਏਗੀ, ਰਹਾਂ ਤਾਂ ਟੁੱਟੇ ਨਿਉ, ਤੇ ਜੇ ਅੱਗ ਨਾ ਲਿਆਂਦੀ, ਪਾਣੀ ਨਾ ਗਰਮ ਕਰਕੇ ਇਸ਼ਨਾਨ ਕਰਾਇਆ ਤਾਂ ਮੇਰਾ ਪਿਆਰ ਟੁੱਟ ਜਾਏਗਾ, ਖੁਸ਼ੀ ਹੋਏਗੀ। ਇਸ ਵੇਲੇ ਫਰੀਦ ਦੇ ਮਨ ਚ ਇਹ ਵਿਚਾਰ ਆਈ, ਫਿਰ ਬਾਬਾ ਜੀ ਆਪ ਆਪਣੀ ਸੋਹਣੀ ਰਸਨਾ ਤੋਂ ਇਹ ਸਾਖੀ ਸੁਣਾਉਂਦੇ ਸਨ ਕਿ ਫਰੀਦ ਨੂੰ ਆਕਾਸ਼ ਬਾਣੀ ਹੋਈ, ਆਵਾਜ਼ ਆਈ ਓ ਫਰੀਦਾ, ਨਿਉ ਲਾਣੇ ਪੀਰਾਂ ਮੁਰਸ਼ਦਾਂ ਨਾਲ ਤੇ ਸਰਫੇ ਕਰਨੇ ਕਮਲੀਆਂ ਦੇ, ਆਖੋ ਸ੍ਰੀ ਹੋਏਗੀ ਕਮਲੀਆਂ ਦੇ ਸਰ ਸਤਿਦੇਸ਼ ਡਿੱਗ ਪਿਆ ਫਰੀਦ, ਓ ਖੁਦਾਵੰਦ ਤਾਲਾ ਮੈਂ ਭੁੱਲ ਗਿਆ, ਮੈਨੂੰ ਮਾਫੀ ਦੇਈ। ਫਰੀਦ ਤੁਰਿਆ ਤੇ ਪੜਦਾ ਜਾਂਦਾ ਕਿ
1: ਸਿੱਜੋ ਸਿੱਜੋ ਕਮਲੀ,
0: ਇਹ ਕਮਲੀ ਤੂੰ ਭਿੱਜ ਜਾ, ਸਿੱਜੋ ਭਾਵੇਂ ਸਰੀਰ ਹੀ ਲੱਗ ਜਾਵੇ।

پہنچ گیا. اگ والے گھر دروازہ کھڑکایا, مائی بوا کول, کھل گیا بوا. کون ہے؟ میں فرید ہاں. کدھر آئے ہیں فرید؟ مائی اگ چاہیے. یہ کر کے سداسی وے سواد آخو سری ہے. اس دے من چ نرنکار نے کوئی خیال لیا, ہس پہ کہن لگی, فرید اگ بڑی مہنگی ہے. مائی کتنی کی مہنگی ہے؟ انہیں کیا ایک اکھ دینی پی جی آخو سری. یہ دوجی کسوٹی لگی. کسوٹیاں تو سونے دا پتہ لگے. جڈا وڈا کوئی امتحان دے بھائی اڈی وڈی ڈگری ملتی ہے. اڈی وڈی ڈگری ملتی ہے نا, کیڈا وڈا امتحان ہے. اخیرلی جماعت دا ایک اکھ دینی پی جی. فرید رو پیا, کہنے لگا مائی ایک اکھ منگتی میرے مرشد دے واسطے, پاویں شریر لے لے. آخو شریر انہیں چھری لیا. فرید نے اپنی اکھ دے وچ مار کے چھری اکڑ کے باہر اکھ تے پٹی بن لی. اگ لے آندی, پانی گرم کیتا, کنڈا کھڑکایا, اٹھو پیر جی امرت ویلا ہو گیا, نرنکار دی درگاہ دے بوئے کھل گئے ہیں, داتا لٹن دا ویلا, اٹھو اشنان کرو. روز دا نتنے خواجہ پیر اٹھے اشنان کیتا. فرید جس نے چادرا دین لگا, خواجہ پیر نے آس کے کہا بیٹا فرید اج اکھ تے پٹی کیوں بنی؟ ہاتھ جوڑ کے بہنتی کیتی, پیر سائیں اک آئی ہوئی ہے. آخو سری ہوئے اک آئی ہوئی پنجاب دے اک دسنے آ جاوے نا, کیوں بھائی کی گل ہے؟ اک آئی ہوئی ہے. کہنے فرید نے کیا اک آئی ہوئی ہے. خواجے نے کیا جتنے تک گئی سی اتنے تک تو پٹی بنی, ہوں اک آ گئی ہے, پٹی کھول دیا. آخو سری ہوئے فرید اسی رب بھی برابری نہیں کریں گے. اک آئی تو ہے پر ذرا چھوٹی سوائی آئی. پٹی کھولی اکھ آ گئی, چھاتی نال لایا, اندر نرنکاری جوت دا پرکاش کر دتا. خوش ہوئی دیوے نالو دیوا جگا. بابا جی بچن کردے سن کتابی گیان جڑا ہے سو تا پیدا کر دے گا. کتاباں دا جڑا گیان ہے نا وہ سو تا پیدا کر سکتا ہے پر پراپتی نہیں ہو سکتا. پراپتی کسے پراپتی والے مہاپرش دی سنگت کر کے ہو جائے گی. تو اج پراپتی والے مہاپرشاں دی کرپا دوارا فرید دے اندر ربی جوت پرگٹ ہو گئی. دیوے نالو دیوا جی گیا, فرید تیری بارہ سالاں دی کالنا اج سفل ہو گئی ہے. تیری کمائی نو اج پھل لگ گئے سن. فرید پنجاب چلا گیا, چلا گیا پاک پتن. اتے جا کے فرید نے اپنا وسیبا کیتا. تو پیاری آج سنگت بارہ سالاں دی اج کمائی فرید دی سفل ہو گئی. کیوں؟ بارش پی رہی سی تا بھی پیر نے اشنان کرایا. اج تہاڈیاں بھی کمائیاں سفل ہوئی. خوش ہو بھائی روز کال نہ کال دے نا گرو نانک دے پیار چا کے چڑھتے ہو بھائی. کل جگ دے وچ چھوٹا ہن. بابا جی بچن کردے سن چنگیائی دا فرنا بنا لو نا اج کل کل جگ وچ. تے کسے کارن وہ فرنا نہیں پورا ہو سکدا, چنگا فرنا اوہدا پھل ضرور مل جائے گا. تے برے کام دا فرنا بناؤ جتنے تک کرو گے نہیں نا, پاپ نہیں لگے گا. کتنی رہتا ہر کل جگ دے تو سنگت کی پتا کئی گرمخان دیا چالنا میرے سن گرو نانک نے سفر کر دیتی ہیں, آئے پا دیتی ہیں. فرید والیاں داتا بخشیاں ہیں کیونکہ اج تھی بارش جا کے جڑے ہو. آخو سری بھائی ادھر اندر حاضریاں لگوا رہے سی, ادھر تھی گرو نانک کے در پہ جڑے. تو پیاری خاص سنگت آپ ہیں نالے اج پو دی پاگے پری سکرانت بھی ہے. اج سکرانت دا سونا پوتر دن, سکرانتی تیوہار تسی سونا منا رہے ہو بھائی. اج میرے پنجے پادشاہ بھی اپدیش دے رہے ہیں جو فرید والی کالنا تسی کالی سفل ہوئی, داتا ملیاں. تو گرو دا اپدیش ہے اگے واسطے بھائی, پوکھ دکھار نہ ویا پئی, کنٹھ ملیا اپنے کنٹھ دے وچ بھائی. او سائیں دا سمرن سواس سواس جپیے ست نام, پھر من دے دیا چرنار بند درسن لگا. کرن کی کرت کرنی اج دے دن میرے پنچم پاتشاہ جی نے, کیونکہ سکرانت والے دن سدگرو کی حضوری چ سکھ آ کے مہینہ سنتے سی. پہلا پنڈت کول جاندے سی, پنڈت نے کئی بار مہینہ سنانا, کئی بار کہنا جا کے گرو تو سن لو. ایک ویری سنگت دیری نال آئی, حضور کہن لگے
ਸਤਸੰਗ ਦੇਰੀ ਨਾਲ ਕਿਉਂ ਆਇਓ, ਸਾਰੀ ਵਿਥਿਆ ਦੱਸੀ ਤੇ ਨਾਲੇ ਬੇਨਤੀ ਕੀਤੀ। ਮਹਾਰਾਜ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਰਾਂ ਮਾਹ ਉਚਾਰੇ ਹਨ, ਪਰ ਬਾਣੀ ਬੜੀ ਮਹਿੰਗੀ ਸਮਝ ਨਹੀਂ ਆਉਂਦੀ, ਆਪ ਕਿਰਪਾ ਕਰੋ। ਤਾਂ ਮੇਰੇ ਪੰਜੇ ਪਾਤਸ਼ਾਹ ਨੇ ਫਿਰ ਬਾਰਾਂ ਮਾਹ ਉਚਾਰੇ ਤੇ ਸੁਖੈਨ ਪਾਤਸ਼ਾਹ ਵਿਚ ਤੇ ਸਾਧ ਸੰਗਤ ਨੂੰ ਬਖਸ਼ਿਸ਼ ਕੀਤੀ। ਲਓ ਪਿਆਰੀ ਸਾਧ ਸੰਗਤ, ਹੁਣ ਸੰਕ੍ਰਾਂਤ ਮਹੀਨਾ ਚੜੇਗਾ, ਆ ਕੇ ਗੁਰਦਰਬਾਰ ਚ ਮਹੀਨਾ ਸੁਣ ਲਿਆ ਕਰੋ, ਅਮਲ ਕਰਿਆ ਕਰੋ, ਸਾਰਾ ਮਹੀਨਾ ਸੁਖ ਨਾਲ ਬਤੀਤ ਹੋਵੇ। ਫਿਰ ਮਹਾਂਪੁਰਸ਼ਾਂ ਦਾ ਕਥਨ ਹੈ ਜੋ ਪੰਚਮ ਪਾਤਸ਼ਾਹ ਦੇ ਬਾਰਾਂ ਮਾਹ ਹਨ ਉਹ ਕੋਈ ਨਵੇਂ ਨਹੀਂ, ਜੋ ਮੇਰੇ ਧੰਨ ਗੁਰੂ ਨਾਨਕ ਨੇ ਬਾਰਾਂ ਮਾਹ ਉਚਾਰੇ ਹਨ ਉਹਦਾ ਉਲੱਥਾ ਹੀ ਕਰ ਦਿੱਤਾ ਹੈ। ਆਖੋ ਸ੍ਰੀ ਵਾਹਿਗੁਰੂ, ਉਹਦਾ ਉਲੱਥਾ ਹੀ ਕਰ ਦਿੱਤਾ ਹੈ ਮੇਰੇ ਪੰਜੇ ਪਾਤਸ਼ਾਹ ਨੇ ਸੁਖੈਨ ਪਾਤਸ਼ਾਹ ਵਿਚ। ਤੋ ਅੱਜ ਦੇ ਦਿਨ ਪੰਜੇ ਪਾਤਸ਼ਾਹ ਦਾ ਉਪਦੇਸ਼ ਮਾਝ ਰਾਗ ਦੇ ਵਿਚ, ਇਹ ਭੋਗ ਦੁਖਾਰ ਨਾ ਬਿਆ ਪਈ, ਕੰਠ ਮਿਲਿਆ ਉਹਦੇ ਮਹੀਨੇ ਚ ਕੋਈ ਦੁੱਖ ਨਹੀਂ ਆਵੇਗਾ, ਕੋਈ ਤਕਲੀਫ਼ ਨਹੀਂ ਆਏਗੀ ਭਾਈ। ਨਾਲੇ ਧਰਮ ਦੀਆਂ ਕਿਰਤਾਂ ਕਰੋ, ਨਾਲੇ ਜਪੋ ਸਤਨਾਮ। ਮੇਰੀਆਂ ਮਾਤਾਵਾਂ ਭੈਣਾਂ ਬੱਚੀਆਂ, ਨਾਲੇ ਘਰ ਦਾ ਕੰਮ ਕਾਰ ਕਰਨਾ, ਦੇਖਭਾਲ ਕਰਨੀ ਹੈ, ਨਾਲੇ ਧੰਨ ਗੁਰੂ ਨਾਨਕ ਦੇ ਸ਼ੁਕਰਾਨੇ ਕਰਦੇ ਤੇ ਜਪਣਾ ਸਤਨਾਮ। ਬਾਬਾ ਜੀ ਕਹਿੰਦੇ ਸਨ ਨਾ, ਹੱਥ ਕਾਰ ਵੱਲ ਤੇ ਦਿਲ ਦਾਤਾਰ ਵੱਲ, ਦੋਵੇਂ ਕੰਮ ਕਰਿਆ ਕਰੋ। ਸਿੱਖ ਰਾਜਾ ਵੀ ਹੈ ਜੋਗੀ, ਗੁਰੂ ਨਾਨਕ ਨੇ ਤੁਹਾਨੂੰ ਰਾਜ ਭਾਗ ਵੀ ਬਖਸ਼ਿਆ, ਇਹ ਵੀ ਸਫਲ ਹੈ ਬਾਈ। ਤੇ ਨਾਲੇ ਜੋਗ ਵੀ ਕਿਹੜਾ, ਭੋਗ ਤੁਖਾਰ ਨਾ ਪਿਆ ਤੁਸੀਂ, ਕੰਠ ਮਿਲਿਆ ਹਰ ਨਾਉ, ਆਪਣੇ ਕੰਠ ਦੇ ਵਿਚ ਆਪਣੀ ਰਸਨਾ ਤੇ ਸਵਾਸ ਸਵਾਸ ਸਾਈ ਦਾ ਸਿਮਰਨ ਸਤਨਾਮ ਜੇ ਜਪਾਂਗੇ ਤਾਂ ਸਾਰਾ ਮਹੀਨਾ ਸੁਖ ਨਾਲ ਬਤੀਤ ਹੋਵੇਗਾ। ਗੁਰੂ ਦੀਆਂ ਮੇਰਾ ਮਨ ਸਦਾ ਚੜ੍ਹਦੀਆਂ ਕਲਾਂ ਚ ਰਹੇਗਾ, ਫਿਰ ਸਾਡਾ ਲੋਕ ਸੁਖੀ। ਪਰ ਲੋਕ ਸੁਖੇਲੇ ਨਾਨਕ ਹੱਥੋਂ ਆਪੇ ਮੇਲੇ। ਆਓ ਪਿਆਰੀ ਸਾਧ ਸੰਗਤ, ਆਪ ਸਾਰੇ ਧੰਨ ਹੋ ਜੋ ਗੁਰੂ ਨਾਲ ਜੁੜੇ ਹੋ। ਮੇਰਾ ਚਿੱਤ ਬੜਾ ਪ੍ਰਸੰਨ ਹੁੰਦਾ ਹੈ ਗੁਰੂ ਕੀ ਸੰਗਤਾਂ ਤੇ ਖਾਸ ਕਰਕੇ ਗੁਰਦੁਆਰੇ ਦੇ ਪ੍ਰਬੰਧਕ ਸਾਰੇ ਜੁੜਦੇ ਨੇ। ਆਖੋ ਸ੍ਰੀ ਵਾਹਿਗੁਰੂ, ਇਹ ਮੈਨੂੰ ਵਧੀ ਖੁਸ਼ੀ ਹੁੰਦੀ, ਨਹੀਂ ਤਾਂ ਆਮ ਗੁਰਦੁਆਰਿਆਂ ਚ ਕਮਜ਼ੋਰੀ ਸੰਗਤ ਆ ਜਾਏਗੀ, ਪ੍ਰਬੰਧਕ ਨਹੀਂ ਆਉਂਦੇ। ਆਖੋ ਸ੍ਰੀ, ਪ੍ਰਬੰਧਕ ਬਣਾਇਆ ਕਿਸ ਵਾਸਤੇ ਸਨ? ਇਸ ਵਾਸਤੇ ਬਣਾਇਆ ਸਨ ਵੀ ਗੁਰਮੁਖ ਹਨ, ਆਪ ਸਤਸੰਗੀ ਹਨ, ਆਪ ਜੁੜਨਗੇ ਸੰਗਤ ਨੂੰ ਵੀ ਜੋੜਨਗੇ। ਜਿਹੜਾ ਆਪ ਗੁਰਦੁਆਰੇ ਨਹੀਂ ਆਉਂਦਾ ਦੂਜੇ ਨੂੰ ਕਿਵੇਂ ਕਹਿ ਸਕਦਾ, ਦੂਜੇ ਨੂੰ ਕਿਵੇਂ ਪ੍ਰੇਰ ਸਕਦਾ? ਤੋ ਪ੍ਰਬੰਧਕਾਂ ਦਾ ਫਰਜ਼ ਹੀ ਹੁੰਦਾ। ਸੋ ਮੈਨੂੰ ਬੜੀ ਖੁਸ਼ੀ ਹੈ ਪਿਆਰੀ ਸਾਹਿਬ ਸੰਗਤ, ਸਾਰੇ ਗੁਰੂ ਬਾਈ ਭਾਈ ਪ੍ਰਧਾਨ ਸਾਹਿਬ, ਸੈਕਟਰੀ ਸਾਹਿਬ, ਸਾਰੇ ਗੁਰਮੁਖ ਨਾਲੇ ਜਾ ਕੇ ਕੀਰਤਨ ਸੁਣਦੇ ਹਨ ਤੇ ਨਾਲੇ ਸੇਵਾ ਕਰਦੇ ਨਾ ਖੁਸ਼ ਨਹੀਂ ਪੈ। ਇਹ ਵਕਤ, ਇਹ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਮਿਹਰ ਹੈ ਪਿਆਰੀ ਸਾਹਿਬ ਸੰਗਤ, ਇਹ ਸਦਾ ਬਣੀ ਰਹੇ ਬਾਈ। ਗੁਰੂ ਘਰ ਚ ਆ ਕੇ ਸੇਵਾ ਹੀ ਲੈਣੀ, ਹੋਰ ਮਾਨ ਵਡਿਆਈਆਂ ਬਾਹਰੋਂ ਥੋੜੀਆਂ ਮਿਲ ਜਾਂਦੀਆਂ, ਇੱਥੇ ਤੋਂ ਸੇਵਾ ਹੈ। ਬਾਬਾ ਜੀ ਬਚਨ ਕਰਦੇ ਸਨ, ਕਰ ਸੇਵਾ ਤੇ ਖਾ ਮੇਵਾ, ਕਰ ਮਜ਼ੂਰੀ ਤੇ ਖਾ। ਇਹ ਵੱਡੀ ਦਾਤ ਹੈ, ਇਹ ਮਹਾਨ ਵੱਡੀ ਬਖਸ਼ਿਸ਼ ਹੈ। ਨਹੀਂ ਤਾਂ ਗੁਰਦੁਆਰੇ ਦੇ ਸੈਕਟਰੀ ਪ੍ਰਧਾਨ ਬਾਈ ਉਹ ਤਾਂ ਸਮਝ ਲੈਂਦੇ ਜਿਵੇਂ ਵੈਸਰਾ ਦੀ ਕੁਰਸੀ ਮਿਲ ਗਈ। ਆਖੋ ਸ੍ਰੀ ਵਾਹਿਗੁਰੂ, ਪਰ ਹੈ ਵੱਡੀ ਕੁਰਸੀ, ਪਰ ਏਡੀ ਵੱਡੀ ਦਾਤ ਪ੍ਰਾਪਤ ਕਰਕੇ ਸਾਧ ਸੰਗਤ ਦੇ ਆਗੂ ਬਣ ਕੇ ਤੇ ਅੰਦਰ ਨਿਮਰਤਾ ਧਾਰਨ ਕਰਨੀ ਹੈ। ਆ ਕੇ ਜੂਠੇ ਭਾਂਡੇ ਮਾਂਜੀਏ, ਆ ਕੇ ਦਰੀਆਂ ਵਿਛਾਈਏ ਭਾਈ, ਇਹ ਵੱਡੀ ਦਾਤ ਹੈ। ਇਹ ਬਖਸ਼ਿਸ਼ ਇੱਥੋਂ ਦੇ ਗੁਰਮੁਖਾਂ ਤੇ ਹੈ। ਮੇਰਾ ਚਿੱਤ ਬੜਾ ਪ੍ਰਸੰਨ ਹੈ, ਅਰਦਾਸ ਕਰਦਾ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਮੇਰਾ ਧੰਨ ਗੁਰੂ ਨਾਨਕ ਦਾਤਾ ਇਸੇ ਤਰ੍ਹਾਂ ਪ੍ਰਬੰਧਕਾਂ ਨੂੰ ਤੇ ਸਮੂਹ ਸੰਗਤਾਂ ਨੂੰ ਸੇਵਾ ਤੇ ਸਿਮਰਨ ਦੀਆਂ ਦਾਤਾਂ ਬਖਸ਼ੇ। ਆਓ ਹੁਣ ਅਖੀਰਲਾ ਚਿੰਨ ਲਗਾਈਏ, ਉਸ ਤੋਂ ਉਪਰੰਤ ਕੀਰਤਨ ਦੀ ਸਮਾਪਤੀ, ਸ਼ਾਮਾਂ ਨੂੰ ਹੁਮ ਮਾਰ ਕੇ ਜੁੜੋ ਤੇ ਉਹ ਮੰਡੀ ਵਾਲੇ ਰਾਜੇ ਵਾਲੀ ਸਾਖੀ, ਲੇਖ ਨਾ ਮਿਟੀ ਹੇ ਸਕੀ। ਅਸੀਂ ਵੀ ਕਹਿੰਦੇ ਹਾਂ ਜੀ ਲੇਖ ਕਿੱਥੇ ਮਿਟਦੇ, ਪਰ ਮਿਟਦੇ ਹਨ, ਕਿਸ ਤਰ੍ਹਾਂ ਮਿਟਦੇ ਹਨ? ਬਾਣੀ ਕਹਿੰਦੀ ਹੈ ਨਾ ਮਿਟੀ, ਪਰ ਉਹ ਕਿਸ ਤਰ੍ਹਾਂ ਮਿਟਦੇ ਹਨ? ਉਹ ਸ਼ਾਮਾਂ ਨੂੰ ਬੇਨਤੀ ਕਰਾਂਗਾ। ਤੋ ਹਮ ਮਾ ਕੇ ਦਰਸ਼ਨ ਦਿਓ ਭਾਗਾਂ ਵਾਲਿਓ, ਗੁਰੂ ਨੇ ਮੇਰਾ ਕੀਤੀਆਂ ਬਾਬਿਆਂ ਦੀਆਂ ਬਖਸ਼ਿਸ਼ ਦੁਆਰਾ, ਬਾਬਿਆਂ ਦੀਆਂ ਮਹਾਨ ਬਖਸ਼ਿਸ਼ਾਂ ਤੇ ਮੇਰਾ ਦਾ ਸਦਕਾ ਸੇਵਕ ਕਿੱਥੋਂ ਇਤਨੀ ਦੂਰੋਂ ਤੁਹਾਡੇ ਦਰਸ਼ਨ ਕਰਨ ਵਾਸਤੇ, ਕੀਰਤਨ ਸੁਣਾਉਣ ਵਾਸਤੇ ਨਹੀਂ, ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹੈ। ਤੇ ਗੁਰੂ ਨੇ ਤੁਹਾਨੂੰ ਕੀਰਤਨ ਦੀ ਦਾਤ ਬਖਸ਼ੀ ਹੈ, ਆਪ ਵੀ ਜੁੜੋ, ਆਪਣੇ ਮਿੱਤਰਾਂ ਦੋਸਤਾਂ ਨੂੰ ਵੀ ਸਤਸੰਗ ਵਿਚ ਲਿਆ ਕੇ ਜੋੜ ਕੇ ਬਾਈ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅਖੀਰ ਲਕਸ਼ਮੀ ਲਗਾ ਕੇ ਕੀਰਤਨ ਦੀ ਸਮਾਪਤੀ, ਪੁਰਚੁਕ ਦੀ ਖਿਮਾ, ਪਿਆਰ ਨਾਲ ਸਾਰੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।

ਗੁਰਮਤ ਪਾਰ ਥੋੜਾ ਬੋਲਣ ਥੋੜਾ ਬੋਲਣ ਸੰਤਨ ਸ਼ੁਭ ਬੋਲੇ ਉਪਕਾਰੀ ਸੰਤਨ ਸ਼ੁਭ

ਸਾਰੇ ਜਾਣੇ ਉਹਦੇ ਚਰਨਾਂ ਦੇ ਨਾਲ ਧਿਆਨ ਲਾਈਏ, ਧਿਆਨ ਨੂੰ ਜੋੜੀਏ ਤੇ ਸਰਬੱਤ ਦਾ ਭਲਾ ਮੰਗੀਏ। ਤੇ ਪਾਤਸ਼ਾਹ ਫਰਮਾਨ ਕਰਦੇ ਹਨ

ਕੋਈ ਗਰੀਬ ਹੈ, ਗਰੀਬੀ ਘਰ ਵਿਚ ਏਡੀ ਏਡੀ ਹੈ ਕਿ ਆਪਣੇ ਮੋਢਿਆਂ ਤੋਂ ਵੀ ਉੱਚੀ ਹੋ ਗਈ ਹੈ। ਇਹ ਜੋ ਗੋਲਕ ਹੈ, ਇਹ ਗੁਰੂ ਘਰ ਦੀ ਜੋ ਮਾਇਆ ਹੈ, ਇਹਨਾਂ ਗਰੀਬਾਂ ਵਾਸਤੇ, ਮਜ਼ਲੂਮਾਂ ਵਾਸਤੇ, ਲੰਗਰ ਵਾਸਤੇ ਜੋ ਪੀੜਤ ਲੋਕ ਹਨ, ਇਹ ਸਤਸੰਗ ਜੀਓ, ਇਹ ਜੋ ਗੋਲਕ ਹੈ,

ਇਹ ਆਪ ਸੁਣਾਉਂਦੇ ਸੀ, ਮੈਂ ਤਾਂ ਸੁਣਾਇਆ, ਕਿਤੇ ਕਦੀ ਨਾ ਸੁਣਾਉਂਦਾ। ਬੇਪਰਵਾਹ ਸਾਨੂੰ ਉਹਨਾਂ ਪਿੰਡ ਵਾਲਿਆਂ ਬੱਚਿਆਂ ਸੁਣਾਇਆ, ਕਹਿੰਦੇ ਸਾਨੂੰ ਕਹਿੰਦੇ ਰੇਤ ਲਿਆਓ ਫਲਾਣੀ ਰੇਤ ਗਾਂਧੀ, ਕਹਿੰਦੇ ਦਰਖਤ ਹੋਣਾ ਕੋਈ 18-20 ਫੁੱਟ ਉੱਚਾ, ਐਡਾ ਉੱਚਾ ਕਹਿੰਦੇ ਅਸੀਂ ਢੇਰ ਲਾ ਤਾ ਰੇਤ ਦਾ, ਪਤਾ ਨੀ ਕੀ ਕੋਈ 50 ਟਰਾਲੀ ਸਮਝ ਲਓ। ਕਹਿੰਦੇ ਆਉਂ ਹੱਥ ਪਾ ਕੇ ਤੇ ਅਗਲੇ ਦਿਨ ਰੇਤ ਚੈੱਕ ਕੀਤੀ, ਕਹਿੰਦੇ ਓਏ ਇਹਦੇ ਚ ਮਿੱਟੀ ਰੇਤ ਮਿੱਟੀ ਮਿਕਸ, ਕਹਿੰਦੇ ਸਾਰੀ ਵਿਛਾ ਦਿਓ ਇਹ ਨੀ ਲਾਣੀ, ਦੂਜੀ ਜਗ੍ਹਾ ਤੋਂ ਸਾਫ਼ ਰੇਤ ਧਿਆਨ ਦੇਣਾ। ਕਹਿੰਦੇ ਅਸੀਂ ਆਖਿਆ ਬਾਬਾ ਜੀ 7 ਦਿਨ ਹੋ ਗਏ ਥੱਕ ਗਏ, ਟਰਾਲੀਆਂ ਧੱਕ ਧੱਕ ਕੇ ਐਡਾ ਉੱਚਾ ਢੇਰ, ਇਹਨੂੰ ਕਿਸੇ ਹੋਰ ਢੰਗ ਨਾਲ ਨਹੀਂ, ਗੁਰੂ ਘਰ ਲਈ ਗਲਤ ਚੀਜ਼ ਨੀ ਵਰਤਣੀ, ਹੱਕ ਸਤਨਾਮ ਇਹਦੀ ਭਰਤੀ ਪਾ ਦਿਓ, ਜਮੀਨ ਤਾਂ ਵਿਛਾ ਦਿਓ। ਕਹਿੰਦੇ ਦੂਜੇ ਬੰਨੇ ਭੇਜਤਾ, ਐਡਾ ਗੁਰੂ ਨਾਲ ਇਸ਼ਕ ਹੋ ਗਿਆ ਕਿ ਗੁਰੂ ਦੇ ਦਰ ਤੇ ਕੋਈ ਚੀਜ਼ ਗਲਤ ਨਾ ਲੱਗ ਜਾਵੇ, ਇਸ਼ਕ ਹੋ ਜਾਂਦਾ, ਪਿਆਰ ਹੋ ਜਾਂਦਾ। ਇੱਕ ਮਿੰਟ ਪੜ੍ਹ ਲਓ ਜਰਾ ਪਿਆਰ ਨਾਲ।

ਜ਼ਿਕਰ ਤੇ ਚਲੋ ਕੋਈ ਵੀ ਚੱਲ ਰਿਹਾ ਪਰ ਵਿੱਚ ਮਹਾਂਪੁਰਸ਼ਾਂ ਦੇ ਜੀਵਨ ਦੀ ਗੱਲ ਸੁਣਾਉਣੀ ਪੈਂਦੀ, ਬੜਾ ਕੁਝ ਲੱਭ ਪੈਂਦਾ, ਬਹੁਤ ਕੁਝ ਐਸਾ ਲੱਗ ਗਏ ਕਿ ਫਿਰ ਸੇਵਾ ਦਾ ਰੂਪ ਬਣ ਗਏ। ਸਾਜ ਕਹੋ ਸੁਣ ਲਿਓ ਸਵੇ, ਜਿਨ ਪ੍ਰੇਮ ਕੀਓ ਤਿਨ ਹੀ ਤਬਾਇਆ। ਮੈਨੂੰ ਉਹਨਾਂ ਬਚਨ ਸੁਣਾਇਆ, ਕਹਿੰਦੇ ਅਸੀਂ ਰੇਤ ਖਲੇਰੀਏ ਨਾ, ਭਰਤੀ ਨਾ ਪਾਈਏ ਉਹਦੀ, ਇਹਦੀ ਹੁਣ ਏਡੀ ਮਿਹਨਤ ਲਾਈਏ ਕੰਮਿਆਂ ਦੀ। ਬਾਬਾ ਖੜਕ ਸਿੰਘ ਕਹਿਣ ਲੱਗੇ, ਕਹਿੰਦੇ ਨਾ ਨੂੰਹ ਲਿਆਉਣੀ ਨਾ ਅਸੀਂ ਧੀ ਵਿਆਹਣੀ, ਇਹੋ ਹੀ ਕੰਮ ਕਰਨੇ ਆ ਵੀ ਚੱਜ ਨਾ ਕੀਤੇ ਤੇ ਕੀ ਕੀਤਾ। ਕਹਿੰਦੇ ਨਾ ਨੂੰਹ ਲਿਆਉਣੀ ਤੇ ਨਾ ਧੀ ਵਿਆਹਣੀ, ਹੁਣ ਤੇ ਉਹਦੇ ਨਾਲ ਹੀ ਸਾਰਾ ਵਿਆਹ ਹੋ ਗਿਆ ਸਾਡਾ। ਵਿਆਹ ਹੋਇਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਅਗਿਆਨ ਹਨੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ। ਕਬੀਰ ਵਾਲੀ ਗੱਲ ਕਹੀਏ ਤੇ ਕਹਿੰਦੇ ਸੁਰ ਨਾਲ ਮੁੰਜਨ ਕੌਤਕ ਆਏ, ਕੋਟ ਤੇ 300 ਜਨ ਕਹੋ ਕਬੀਰ ਮੋਏ ਵਿਆਹ ਚਲੇ ਹੈ ਪੁਰਖ ਏਕ ਭਗਵਾਨਾ। ਕਹਿੰਦੇ ਨਾ ਨੂੰ ਲਿਆਣੀ ਨਾ ਧੀ ਵਿਆਹਣੀ ਹੈ, ਜਿਹਦੇ ਨਾਲ ਵਿਆਹ ਕਰਾਇਆ ਜੇ ਉਹਦਾ ਹੀ ਕੰਮ ਚੱਜ ਨਾਲ ਕੀਤਾ ਤੇ ਫਿਰ ਕਾਹਦਾ ਜੀਣਾ। ਗੱਜ ਕੇ ਆਖੋ ਸਤਨਾਮ ਕਹੋ ਪਿਆਰ ਨਾਲ।

ਸਾਨੂੰ ਬਹੁਤ ਕੁਝ ਲੱਭਦਾ ਤਾਂ ਮਨ ਦੀ ਰੀਹ ਜਾਂਦੀ ਹੈ ਇਹ ਥਾਨ ਸੰਗਤ ਚ ਖੋਲੇ ਜਾਣ ਕਿ ਗੁਰੂ ਦਾ ਕੋਈ ਕੰਮ ਫਿਰ ਜਿੰਨਾ ਪ੍ਰੇਮ ਚ ਹੋ ਜੇ ਸ਼ਰਧਾ ਚ ਹੋ ਜੇ ਓਨੇ ਹੀ ਭਾਗ ਲੱਗਦੇ। ਉਹ ਮਸੰਦ ਸੀ ਦਰਬਾਰ ਸਾਹਿਬ ਦੀ ਬਾਈ ਬਣਾਉਂਦੇ ਸੀ ਤੇ ਚਾਲੂ ਕੰਮ ਉਹੋ ਹੀ ਭਾਈ ਬਹਿਲੋ ਸੀ ਤੇ ਕਿਤੇ ਕੰਮ ਗਲਤ ਨਾ ਹੋ ਜੇ ਚੰਗੇ ਤੋਂ ਚੰਗਾ ਹੋਵੇ ਤੇ ਕਿਨੂੰ ਪਿਆਰ ਮਿਲਿਆ ਆਖੋ ਸਤਨਾਮ ਪਿਆਰ ਆ ਹਰ ਕੰਮ ਵਿੱਚ ਪਿਆਰ ਆ ਜੇ ਪ੍ਰੇਮ ਆ ਜੇ। ਮੈਂ ਪੂਰਾ ਜ਼ਿਕਰ ਨਹੀਂ ਲੈਂਦਾ ਕਿਸੇ ਜਗ੍ਹਾ ਤੋਂ ਬਾਬਾ ਖੜਕ ਸਿੰਘ ਜੀ ਲਈ ਬਸਤਰ ਆਏ ਸੀ ਬਸਤਰ ਬਾਬਾ ਖੜਕ ਸਿੰਘ ਜੀ ਨੇ ਕਹਿਤਾ ਸੀ ਨਹੀਂ ਲੈਣੇ ਇੱਕ ਰੁਮਾਲਾ ਰੱਖ ਲਿਆ ਸੀ ਗੁਰੂ ਸਾਹਿਬ ਦਾ ਉਹਦੇ ਵਿੱਚ ਹੀ ਸੀ ਬਾਕੀ ਕਹਿਤਾ ਸੀ ਨਹੀਂ ਲੈਣੇ ਉਹਨਾਂ ਕਿਹਾ ਨਹੀਂ ਜੀ ਰੱਖੋ ਭੇਜੇ ਆ ਬਾਬਾ ਖੜਕ ਸਿੰਘ ਜੀ ਨੇ ਕਿਹਾ ਸੀ ਗੁਰੂ ਰਾਮਦਾਸ ਜੀ ਕੋਲੋਂ ਮੈਂ ਇੱਕ ਕਛਹਿਰਾ ਤੇ ਇੱਕ ਕੁੜਤੀ ਤੇ ਇੱਕ ਦਸਤਾਰ ਮੰਗੀ ਏ ਜੇ ਤੁਸੀਂ ਉਹਦੇ ਤੋਂ ਵੱਡੇ ਹੋ ਤੇ ਦੇ ਜਾਓ ਇਸ਼ਾਰਾ। ਗੱਲ ਦੂਜੇ ਬੰਨੇ ਬੜੀ ਲੰਬੀ ਹੈ ਪਰ ਪੱਖ ਇੰਨਾ ਕੁ ਲੈ ਰਿਹਾ ਇੰਨਾ ਮਨ ਮਾਰਿਆ ਸੀ ਬਸ ਮਹਾਰਾਜ ਆ ਤਿੰਨ ਕੁ ਚੀਜ਼ਾਂ ਚਾਹੀਦੀਆਂ ਆਪਣਾ ਕੁਝ ਨਹੀਂ ਜਿੱਥੇ ਇਹ ਕੁਝ ਹੋਵੇ ਉੱਥੇ ਇਹ ਵੀ ਵਰਤੇਗਾ ਪ੍ਰਭ ਜੀ ਵਸੇ ਸਾਧਗੀ ਰੱਖਣਾ ਜਿੱਥੇ ਇਹ ਕੁਝ ਹੋਵੇ ਉੱਥੇ ਇਹ ਵੀ ਵਰਤੇਗਾ ਘੱਟ ਘੱਟ ਕੇ ਅੰਤਰ ਕੀ ਜਿੱਥੇ ਇਹ ਕੁਝ ਸਭ ਮਨ ਆਪਣਾ ਮਾਰਿਆ ਗਿਆ। ਉਹ ਕਹਿਣ ਲੱਗੇ ਹੌਲੀਆਂ ਲਿਆਇਆ ਸਭ ਕੁਝ ਵਾਰਿਆ ਤੇ ਫਿਰ ਇਹ ਚੀਜ਼ਾਂ ਆਮ ਆ ਜਾਂਦੀਆਂ। ਉਹ ਬਚਨ ਸੁਣਾਇਆ ਉਹਨਾਂ ਨੇ ਤਰਨ ਤਾਰਨ ਕਹਿੰਦੇ ਮੈਂ ਆਖਿਆ ਜੀ ਜਿਹੜੀਆਂ ਉਹਨੇ ਖੁਸ਼ੀ ਨਾਲ ਦਿੱਤੀਆਂ ਮੈਂ ਲੈ ਆਇਆ ਤੇ ਕਹਿੰਦੇ ਅੱਗੋਂ ਹੱਸ ਤੇ ਚੰਗਾ ਲਿਆਇਆ ਤੇ ਹੈ ਕਹਿੰਦੇ ਉਹ ਵਾਲੀਆਂ ਛਤਰ ਸੋਨੇ ਦੇ ਝੁਲਣੇ ਸੀ ਉਹਦੇ ਚ ਪਾਈਆਂ ਤੇ ਮੈਨੂੰ ਕਹਿੰਦੇ ਭਾਈ ਸਾਹਿਬ ਉਹ ਦਿਨ ਜਾਵੇ ਤੇ ਅੱਜ ਦਿਨ ਆਵੇ ਕਹਿੰਦੇ ਉਸ ਤੋਂ ਬਾਅਦ ਹਜ਼ਾਰਾਂ ਜੋੜੇ ਬਣ ਗਏ ਕਈ ਜੋੜੇ ਇਸ ਵੇਲੇ ਉਹਦਾ ਘਰ ਹੀ ਸਾਧ ਸੰਗਤ ਮੈਂ 4 ਕਿੱਲਿਆਂ ਚ ਏਡਾ ਵੱਡਾ ਘਰ ਇਸ਼ਾਰਾ ਗੁਰਦੁਆਰੇ ਲਈ ਆਪਣਾ ਦਸਵੰਧ ਦਿਓ ਇਹ ਵੀ ਗੁਰੂ ਨੂੰ ਪਹੁੰਚਦਾ ਹੈ ਗੁਰੂ ਕੇ ਜੋ ਦਰਬਾਰ ਵਿੱਚ ਸੋਨੇ ਦੇ ਛਤਰ ਝੁੱਲਣ ਇਹ ਵੀ ਗੁਰੂ ਨੂੰ ਪਹੁੰਚਦਾ ਹੈ ਲੰਗਰਾਂ ਲਈ ਦਿਓ ਇਹ ਵੀ ਗੁਰੂ ਨੂੰ ਪਹੁੰਚਦਾ ਹੈ ਤੇ ਜਿਹੜਾ ਵੇਖੋ ਤੁਹਾਡੇ ਘਰ ਕੰਮ ਕਰਨ ਵਾਲੀ ਜਾਂ ਇਲਾਕੇ ਚ ਕੋਈ ਵਿਧਵਾ ਜਾਂ ਕੋਈ ਬੱਚੇ ਨੂੰ ਪੜ੍ਹਾਈ ਨੀ ਕੋਈ ਕਰਾ ਸਕਦੀ ਵਿਧਵਾ ਉਹਦੀ 6 ਮਹੀਨੇ ਦੀ ਫੀਸ ਦੇ ਦਿੱਤੀ 3 ਮਹੀਨੇ ਦੀ ਫੀਸ ਦੇ ਦਿੱਤੀ ਇਹ ਵੀ ਸਤਸੰਗਤ ਗੁਰੂ ਨੂੰ ਪਹੁੰਚਦਾ ਬਾਬਾ ਨੰਦ ਸਿੰਘ ਜੀ ਦੇ ਬੱਚਿਆਂ ਨੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ। ਬਾਕੀ ਇਹਦੇ ਮੈਂ ਉਲਟ ਚੱਲਿਆ 2 ਮਿੰਟ ਲਈ ਇਹ ਸਭ ਕੁਝ ਦਿੱਤਾ ਗੁਰੂ ਨੂੰ ਪਹੁੰਚਦਾ ਤੇ ਜੇ ਕੋਈ ਚੀਜ਼ ਤੁਸੀਂ ਸੁੱਖ ਕੇ ਜਾਂ ਕਿਸੇ ਹੋਰ ਰੂਪ ਚ ਕਈ ਕਈ ਚਿਰ ਨਹੀਂ ਦਿੰਦੇ ਤੇ ਇਹਦਾ 5% ਵਿਆਜ ਵੀ ਚੜਦਾ ਜਾਂਦਾ ਆਪੋ ਸਤਨਾਮ ਵਿਆਜ ਵੀ ਚੜਦਾ ਜਾਂਦਾ। ਮੈਨੂੰ ਕਿਸੇ ਸੱਜਣ ਨੇ ਬਚਨ ਸੁਣਾਇਆ ਇੱਕ ਬੰਦਾ ਸੀ ਜੀ ਅੱਤ ਔਖਾ ਤੇ ਜਾਨ ਨਾ ਨਿਕਲੇ ਦੁੱਖ ਬੜਾ ਇਹ ਉਲਟੀ ਗੱਲ ਸੁਣਾ ਰਿਹਾ ਦਸਵੰਧ ਸੁੱਖ ਲੈਣ ਤੇ ਦੇਣ ਨਾਲ ਧਿਆਨ ਦੇਣਾ ਜਿਹਨੇ ਬਚਨ ਸੁਣਾਇਆ ਕਹਿਣ ਲੱਗਾ ਉਸ ਬੰਦੇ ਨੇ ਮੈਨੂੰ ਸੱਦਿਆ ਤੇ ਕਹਿਣ ਲੱਗੇ ਫਲਾਣਾ ਸਿਆਂ ਇੱਕ 5000 ਰੁਪਈਆ ਸੁੱਖਿਆ ਹੋਇਆ ਸੀ ਕੋਈ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਇਹੋ ਜਿਹੇ ਅਸਥਾਨਾਂ ਦਾ ਕਹਿੰਦੇ ਮੈਂ ਦਿੱਤਾ ਨਹੀਂ ਲਾਲਚ ਵੱਸ ਡਾਕਟਰ ਵੀ ਜਵਾਬ ਦੇ ਗਏ ਸਭ ਕੁਝ ਜਵਾਬ ਦੇ ਗਏ ਪਰ ਮੇਰੀ ਜਾਨ ਨਹੀਂ ਨਿਕਲਦੀ ਪਈ ਬੜੀ ਔਖੀ ਹੋਈ ਪਈ ਹੈ ਕਹਿੰਦੇ ਇਹ ਲੈ 5000 ਤੇ ਗੋਲਕ ਚ ਪਾਇਆ ਬਾਬਾ ਦੀਪ ਸਿੰਘ ਜੀ ਦੀ ਮੇਰੀ ਅਰਦਾਸ ਕਰ ਉਹ ਜਿਹੜਾ ਬੰਦੇ ਨੂੰ ਸੱਦਿਆ ਸੀ ਨਾ ਉਹ ਬੜਾ ਦਿਮਾਗੀ ਉਹ ਕਹਿੰਦਾ ਪਾਪਾ ਜੀ ਮੈਂ 5000 ਦੇ ਗੋਲਕ ਚ ਪਾਉਣਾ ਵਾ ਪਰ ਇੱਕ ਗੱਲ ਦੱਸੋ ਕਿੰਨਾ ਕੁ ਚਿਰ ਹੋਇਆ ਸੁੱਖਿਆ ਕਹਿੰਦਾ 2 ਸਾਲ ਹੋ ਗਏ
ਕਹਿੰਦੇ ਮੈਂ ਇੱਕ ਗੱਲ ਕਰਾਂ, ਉਹ ਸੱਜਣ ਬੜਾ ਤੁਹਾਨੂੰ ਕਿ ਤੁਸੀਂ 5,000 ਭੇਜਦੇ ਪਏ ਹੋ, ਇਹ ਅਜੇ ਵੀ ਤੁਸੀਂ ਗਲਤ ਕਰ ਰਹੇ ਹੋ। ਕਹਿੰਦਾ ਮੈਂ ਇੰਨਾ ਸੁੱਖਿਆ ਸੀ। ਕਹਿੰਦੇ ਨਹੀਂ, ਬਾਬਾ ਦੀਪ ਸਿੰਘ ਦਾ ਵਿਆਜ ਦੂਜੇ ਬੰਨੇ ਵੀ ਤਕੜਾ ਤੇ ਇੱਧਰ ਵੀ ਤਕੜਾ ਹੈ। ਸ਼ੀਰ ਸਿੰਘ ਵਾਲਾ ਕੋਈ ਚੀਜ਼ ਸੁੱਖ ਕੇ ਨਾ ਦੇਵੇ ਨਾ, ਉਧਰ ਵੀ ਵਿਆਜ ਤਕੜਾ ਹੈ। ਕਹਿੰਦੇ ਇੱਧਰ ਵੀ ਵਿਆਜ 5% ਏ, ਮੈਂ ਸੁਣਿਆ। ਪ੍ਰੇਮ ਦੀ ਸੁਣੀ ਹੋਣੀ ਗੱਲ, ਇੱਕ ਦੋ ਗੱਲਾਂ ਹੋਰ ਪਿਆਰ ਦੀਆਂ, ਸਪੀਕਰ ਤੇ ਕਈਆਂ ਨੀ ਜਾ ਸਕਦੀਆਂ, ਕੱਲਿਆਂ ਹੋ ਜਾਂਦੀਆਂ ਨੇ। ਕਹਿੰਦੇ ਬਾਬਾ ਦੀਪ ਸਿੰਘ ਦਾ ਵਿਆਜ ਬੜਾ ਤਕੜਾ ਹੈ, ਜੇ ਦੇਣਾ ਹੋਵੇ ਨਾ ਉਧਰ ਵੀ ਤਕੜਾ ਦਿੰਦਾ, ਤੇ ਜੇ ਲੈਣਾ ਹੋਵੇ ਉਧਰ ਵੀ। ਹੱਕ ਸਤਨਾਮ। ਤੇ ਜੇ ਕੋਈ ਤੁਸੀਂ ਸੁੱਖਿਆ 2 ਸਾਲ ਹੋ ਗਏ ਤੇ 5 ਸੁੱਖਿਆ ਤੇ 5 ਦਿੰਦੇ ਪਏ ਹੋ, ਤੇ 2 ਸਾਲ ਦਾ ਵਿਆਜ ਕਿੰਨੇ ਦੇਣਾ ਨਾਲ? ਓਏ ਹੋਏ ਹੋਏ, ਆਉਂ ਲੰਮਾ ਪਿਆ ਸੀ ਸਾਧ ਸੰਗਤ, ਸਮਝ ਲਓ ਅੱਤ ਔਖੀ ਸੀ ਜਾਣ ਤੇ ਆਉਂ। ਕਹਿੰਦੇ ਮੈਨੂੰ ਚਾਬੀਆਂ ਸੁੱਟ ਪਈਆਂ, ਚਾਬੀਆਂ। ਕਹਿੰਦੇ ਉਹ ਲਮਾਰੀ ਯੂ ਤੇ ਖੋਲ ਲੈ, ਤੇ ਜਿੰਨਾ ਸਮਝਦਾ ਨਾ 5% ਦੇ ਹਿਸਾਬ ਨਾਲ ਬਣਦਾ, ਇਹ ਲੈ ਜਾ ਕੱਢ ਕੇ ਤੇ ਜਾਮ ਦੇਰੀ ਅਰਦਾਸ ਕਰ ਦੇ। ਇਹ ਗੁਰੂ ਗ੍ਰੰਥ ਸਾਹਿਬ ਦੀ ਜੋਰੀ ਚ ਬੈਠਾ ਜੋ ਬੰਦਾ ਵੀ ਗੁਰੂ ਘਰ ਨੂੰ ਅੱਤ ਮੰਨਣ ਵਾਲਾ, ਕਹਿੰਦੇ ਮੈਂ ਉਹਦੇ ਭਰੋਸੇ ਤੇ ਜਿਵੇਂ ਉਹਨੇ ਸੰਗਤ ਕੀਤੀ ਸੀ ਜੀ, ਆਪਣਾ ਸੰਤ ਗੁਰਬਚਨ ਸਿੰਘ ਖਾਲਸਾ ਪਿੰਡਰਾ ਲਿਆ, ਉੱਥੋਂ ਨੇ ਸੁਣਿਆ ਸੀ ਇਸ ਟਕਸਾਲ ਦਾ ਵਿਆਜ ਕਿੰਨਾ। ਅੱਖ ਸਤਨਾਮ। ਕਿੰਨਾ? ਉਹ ਜਦੋਂ ਸਾਧ ਸੰਗਤ ਜੀ ਕਹਿੰਦਾ ਮੈਂ ਅਲਮਾਰੀ ਵਿੱਚੋਂ 5,000 ਉਹਦਾ ਹੱਥ ਲਾ ਤੇ ਅਲਮਾਰੀ ਚੋਂ 2 ਸਾਲ ਦਾ ਅੰਦਾਜ਼ਾ ਵਿਆਜ ਲਾ ਕੇ ਨਾ ਉਹ ਵੀ ਕੱਢ ਲਏ। ਤੇ ਕਹਿੰਦੇ ਜਦੋਂ ਮੈਂ ਬਾਬਾ ਦੀਪ ਸਿੰਘ ਦੇ ਦਰ ਤੇ ਜਾ ਕੇ ਗੋਲਕ ਚ ਪਾ ਕੇ ਨਾ ਉਹਦੇ ਨਾਂ ਦੀ ਅਰਦਾਸ ਕੀਤੀ ਕਿ ਬਾਬਾ ਜੀ ਉਹਨੇ ਜੋ ਕੁਝ ਸੁੱਖਿਆ ਸੀ ਨਾ, ਹੁਣ ਉਹਦਾ ਲੇਖਾ ਨਾ ਜੋ ਕੁਝ ਸੀ ਉਹ ਤੁਹਾਡੀ ਗੋਲਕ ਚ ਆ ਗਿਆ, ਤੇ ਹੁਣ ਉਹਦੀ ਜਾਂਚ ਛੁਡਾ ਦਿਓ। ਆਖੋ ਸਤਨਾਮ। ਕਹਿੰਦੇ ਇੱਧਰ ਅਰਦਾਸ ਕੀਤੀ ਏ, ਉਧਰ ਕਹਿੰਦਾ ਘਰ ਗਿਆ ਤੇ ਪਤਾ ਲੱਗਾ 1 ਘੰਟੇ ਬਾਅਦ ਚੋਲਾ ਬਦਲ ਗਿਆ। ਆਖੋ ਸਤਨਾਮ। ਇਸ਼ਾਰਾ ਲੈਣਾ ਕਿ ਦੂਜੇ ਬੰਨੇ ਵੀ ਕੰਮ ਤਕੜਾ, ਕੁਝ ਸੁੱਖ ਹੈ, ਜੇ ਲੇਟ ਕਰੀ ਜਾਂਦੇ ਹੋ ਤੇ ਵਿਆਜ ਪੈ ਰਿਹਾ। ਆਖੋ ਸਤਨਾਮ। ਵਿਆਜ ਪੈ ਰਿਹਾ ਭਾਈ। ਸੁਖਣਾ ਜਲਦੀ ਲੈਣੀ ਚਾਹੀਦੀ। ਗੁਰਦੁਆਰੇ ਲਈ ਦਿਓ, ਇਹ ਵੀ ਗੁਰੂ ਨੂੰ ਪਹੁੰਚਦਾ। ਕੋਈ ਲੰਗਰਾਂ ਲਈ ਦਿਓ, ਇਹ ਵੀ ਗੁਰੂ ਨੂੰ ਪਹੁੰਚਦਾ। ਪਿਆਰਿਓ, ਅਗਰ ਤੁਸੀਂ ਕਿਸੇ ਗਰੀਬ ਦੀ, ਵਿਧਵਾ ਦੀ, ਬੱਚੀ ਦੀ, ਅਗਰ ਕੋਈ ਅੱਤ ਲੋੜਵੰਦ ਦੀ ਪੜ੍ਹਾਈ ਦਾ ਜਾਂ ਕੋਈ ਹੋਰ ਸਾਧਨ ਬਣਦੇ ਹੋ, ਇਹ ਵੀ ਗੁਰੂ ਨੂੰ ਪਹੁੰਚਦਾ। ਗਰੀਬ ਦਾ ਮੂੰਹ ਗੁਰੂ ਕੀ ਗੋਲ। ਇੱਕ ਨਿੱਕੀ ਜਿਹੀ ਸਾਖੀ ਸਾਹਮਣੇ ਆਈ ਏ। 6ਵੇਂ ਪਾਤਸ਼ਾਹ ਵੇਲੇ ਇੱਕ ਸਿੱਖ ਹੋਇਆ ਜੀ, ਭਾਈ ਗੜੀਆ, ਜਿਹਨੂੰ ਕਸ਼ਮੀਰ ਭੇਜਿਆ ਮਹਾਰਾਜ ਜੀ ਨੇ, ਕਸ਼ਮੀਰ ਕਾਰ ਭੇਟਾ ਲੈਣ ਜਾਂਦਿਆਂ। ਕਹਿੰਦੇ ਕਸ਼ਮੀਰ ਗਿਆ ਤੇ 10-15 ਘਰਾਂ ਚੋਂ ਕਾਰ ਭੇਟਾ ਇਕੱਠੀ ਕੀਤੀ ਇਹਨੇ, ਭਾਈ ਗੜੀਆ। ਜਦੋਂ ਇਕੱਠੀ ਕੀਤੀ ਤੇ ਇੱਕ ਸਰੀਰ ਅਤ ਗਰੀਬ ਆ ਗਿਆ। ਕਹਿੰਦਾ ਭਾਈ ਗੜੀਆ, 4 ਦਿਨ ਬਾਅਦ ਮੇਰੀ ਧੀ ਦੀ ਸ਼ਾਦੀ ਏ, ਮੇਰੇ ਕੋਲ ਕੋਈ ਸਾਧਨ ਨਹੀਂ, ਮੇਰੀ ਮਦਦ ਕਰ, ਤੂੰ ਗੁਰੂ ਦਾ ਸਿੱਖ। ਉਹਦੇ ਕੋਲ ਸਾਧ ਸੰਗਤ ਜਿਹੜੀ ਇਕੱਠੀ ਹੋਈ ਸੀ ਸੇਵਾ ਨਾ, ਉਹਦੇ ਵਿੱਚੋਂ ਉਹਦਾ ਦਰਦ ਨਹੀਂ ਵੇਖਿਆ ਗਿਆ। ਫਰਜ਼ ਕੀ ਸੀ? ਫਰਜ਼ ਤੇ ਇਹੋ ਹੀ ਹੈ, ਉਹ ਸੇਵਾ ਲਿਆ ਕੇ ਤੇ ਪਹੁੰਚਾਵੇ 6ਵੇਂ ਪਾਤਸ਼ਾਹ ਕੋ, ਭਾਵੇਂ ਮਹੀਨੇ ਬਾਅਦ, ਭਾਵੇਂ 2 ਵੀ, ਪਰ ਉਹਨੇ ਮਦਦ ਕਰਤੀ, ਦਰਦ ਨਹੀਂ ਵੇਖਿਆ। ਹੁਣ ਇੱਕ ਬੰਦੇ ਨੂੰ ਜਦੋਂ ਮਦਦ ਹੋ ਜਾਵੇ, ਉਹ 10 ਨੂੰ ਦੱਸਦਾ। ਕਹਿੰਦੇ ਉਹਨੇ 10 ਨੂੰ ਦੱਸਿਆ, ਭਾਈ ਗੜੀਏ ਨੇ ਮੇਰੀ ਧੀ ਦੇ ਵਿਆਹ ਚ ਮਦਦ ਕੀਤੀ। ਉਹ 2-4 ਹੋਰ ਆ ਗਏ, 2-3 ਹੋਰ ਆ ਗਏ। ਕਹਿੰਦੇ 2 ਮਹੀਨੇ ਭਾਈ ਗੜੀਆ ਇਧਰੋਂ ਕਾਰ ਭੇਟਾ ਇਕੱਠੀ ਕਰੇ, ਉਧਰੋਂ ਅੱਤ ਲੋੜਵੰਦਾਂ ਨੂੰ ਵੰਡੀ ਜਾਵੇ, ਤੇ 2 ਮਹੀਨੇ ਬਾਅਦ

ਜਦੋਂ ਨਮਸਕਾਰ ਕੀਤੀ ਭਾਈ ਗੜੀਏ ਨੇ ਤੇ ਉਹ ਸ਼ਿਕਾਇਤ ਲਾਉਣ ਵਾਲੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਹਾਰਾਜ ਇਹਨੂੰ ਤੁਸੀਂ ਕਾਰ ਭੇਟਾ ਲੈਣ ਭੇਜਿਆ ਸੀ ਕਸ਼ਮੀਰ, ਇਹਨੂੰ ਪੁੱਛੋ ਸੇਵਾ ਕਿੱਥੇ ਹੈ ਕਿ ਗੁਰੂ ਕਿਤੇ ਭੁੱਲ ਨਾ ਜਾਵੇ ਤੇ ਝਿੜਕਾਂ ਰਹਿ ਨਾ ਜਾਣ। ਹੈਜੀ ਇਹਦੇ ਤੋਂ ਅੰਦਾਜ਼ਾ ਲੈਣਾ ਬਾਬਾ ਈਸ਼ਰ ਸਿੰਘ ਜੀ ਦੇ ਬਚਨ ਪੱਲੇ ਚ ਰੱਖਣਾ। ਚਾਰ ਤਰ੍ਹਾਂ ਦੇ ਬੰਦੇ ਸੰਗਤ ਚ ਆਉਂਦੇ ਨੇ, ਉਂਘੇ ਸੂੰਘੇ ਚੂੰਘੇ ਡੂੰਘੇ। ਇੱਕ ਆਉਂਦੇ ਨੇ ਸੌਂਗੇ ਆ ਗਏ ਜਾਂ ਅੱਕੇ ਉੱਕੇ ਆ ਗਏ, ਚੱਲ ਵੀਰਵਾਰ ਹੋ ਆਉਂਦੇ ਹਾਂ ਸੱਸਾਂਗੇ, ਚੱਲ ਘੁੰਗੜੀਆਂ ਛਕਾਂਗੇ ਬਾਹਰੋਂ। ਲੰਗਰ ਤੇ ਹੁਣ ਕੰਟਰੋਲ ਕੀਤਾ ਨਹੀਂ ਤੇ ਅੱਗੇ ਲੰਗਰ ਵਾਲਾ ਬੜਾ ਕੰਮ ਸੀ, ਦਾਦਾ ਵੀ ਜਹਾ ਲੱਗ ਜਾਂਦਾ ਸੀ ਘਰਦਿਆਂ ਦਾ ਹੀ। ਹੈਂਜੀ ਤਾਂ ਹੀ ਚਾਹ ਪਹਿਲੇ ਪੀਣੀ ਪੈਂਦੀ ਸਾਨੂੰ ਵੀ, ਬਾਅਦ ਸੌ ਬੰਦਾ ਨਾਲ ਪੈ ਜਾਂਦਾ ਸੀ, ਉਹ ਰੂਟੀਨ ਬਣਾਈ ਵੀ ਪਹਿਲੇ ਚਾਹ ਛਕ ਲਓ ਵਾਪਸੀ ਤੇ ਨਾਲ ਹੀ ਨਿਕਲ ਜਾਓ। ਉਂਘੇ ਤੋਂ ਟਿੱਪੀ ਲਾ ਦਿਓ ਤੇ ਉੱਗੇ, ਅੱਕੇ ਉੱਕੇ ਉਂਘੇ ਕਰ ਦਿਓ ਤੇ ਸੁੱਤੇ, ਦੂਸਰੇ ਆਉਂਦੇ ਸੂੰਘੇ, ਗਲਤੀਆਂ ਲੱਭਣ ਹੱਕ ਸੱਚਣਾ ਸੂੰਘਣ ਆਉਂਦੇ ਨੇ, ਗਲਤੀ ਕੀ ਹੋ ਰਹੀ। ਬਾਬਾ ਈਸ਼ਰ ਸਿੰਘ ਜੀ ਬਚਨ ਕਰਦੇ ਸੀ, ਕਹਿੰਦੇ ਗੁਰੂ ਨਾਨਕ ਦੀਆਂ ਦੁਕਾਨਾਂ ਡੱਟ ਕੇ ਖੋਲੋ, ਡੱਟ ਕੇ ਪ੍ਰਚਾਰ ਕਰਨਾ, ਡੱਟ ਕੇ ਕਾਰਜ ਕਰਨੇ ਆ, ਜਿਹੜਾ ਕੰਮ ਕਰੇ ਗਲਤੀ ਉਹਦੇ ਕੋਲ ਹੁੰਦੀ, ਕੰਮ ਨਹੀਂ ਛੱਡਣੇ। ਆਹੋ ਸਤਨਾ, ਇੱਕ ਨੇ ਸੂੰਘੇ, ਇੱਕ ਨੇ ਚੂੰਘੇ ਤੇ ਇੱਕ ਨੇ ਡੂੰਘੇ। ਸ਼ਬਦ ਦਾ ਰਸ ਚੁੰਘਣ ਵਾਲੇ, ਆਪਣੇ ਅੰਦਰ ਕਮੀ ਲੱਭਣ ਵਾਲੇ, ਡੂੰਘੀ ਚੁੱਭੀ ਮਾਰ ਕੇ ਡੂੰਘੇ ਅਰਥ ਲੱਭ ਕੇ ਘਰ ਚ ਲਿਜਾਣ ਵਾਲੇ। ਇਹ ਅਰਦਾਸ ਕਰਿਓ ਜਦੋਂ ਸੰਗਤ ਚ ਆਈਏ, ਜਾਂ ਚੁੰਘਿਆਂ ਚ ਆਈਏ ਜਾਂ ਡੂੰਘਿਆਂ ਚ। ਛੇਵੇਂ ਪਾਤਸ਼ਾਹ ਸਰੀਰ ਕਰਕੇ ਜਦੋਂ ਧਰਤੀ ਤੇ ਸੀ ਉਦੋਂ ਹੀ ਸ਼ਿਕਾਇਤਾਂ ਲਾਉਣ ਵਾਲੇ ਵਿੱਚ ਚੱਕ ਸਤਨਾ। ਕਹਿੰਦੇ ਸਤਿਗੁਰੂ ਜੀ ਇਹਨੂੰ ਪੁੱਛੋ ਕਾਰ ਬੇਟਾ ਕਿੱਥੇ, ਕਿ ਵੀ ਇਹਨੂੰ ਝਿੜਕਾਂ ਪੈਣ ਤੇ ਸਾਨੂੰ ਸ਼ਾਂਤੀ ਮਿਲੇਗੀ, ਸਾਨੂੰ ਠੰਡ ਪਏਗੀ। ਜਦੋਂ ਉਹਨਾਂ ਨੇ ਕਿਹਾ ਸਤਿਗੁਰੂ ਇਹਨੂੰ ਪੁੱਛੋ ਕਾਰ ਬੇਟਾ ਕਿੱਥੇ ਹੈ, ਤੇ ਸਤਿਗੁਰੂ ਦਾ ਜਵਾਬ ਜਿਹੜਾ ਲਿਖ ਲੈਣਾ ਹਿਰਦੇ ਦੀ ਡਾਇਰੀ ਤੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਹੱਸ ਪਏ ਤੇ ਹੱਸ ਕੇ ਕਹਿੰਦੇ ਸਿੱਖੋ ਭਾਈ ਗੜੀਆ ਤੇ ਅੱਜ ਆਇਆ ਸਾਡੇ ਕੋਲ, ਅੱਜ ਇਹਦੀ ਕਾਰ ਭੇਟਾ ਤੇ ਕਈ ਮਹੀਨੇ ਪਹਿਲੇ ਸਾਨੂੰ ਪਹੁੰਚ ਗਈ ਹੈ। ਸਤਿਗੁਰੂ ਤੁਹਾਡੇ ਕੋਲ ਕਿਵੇਂ ਪਹੁੰਚ ਗਈ, ਕਿਸੇ ਦੇ ਹੱਥ ਭੇਜਦਾ ਰਿਹਾ, ਸਾਨੂੰ ਤੇ ਪਤਾ ਹੀ ਨਹੀਂ। ਕਹਿੰਦੇ ਕਿਸੇ ਦੇ ਹੱਥ ਨਹੀਂ ਭੇਜਦਾ ਰਿਹਾ, ਇਹ ਜਿਨ੍ਹਾਂ ਦੀ ਮਦਦ ਕਰਦਾ ਰਿਹਾ ਉਹ ਮੈਨੂੰ ਪਹੁੰਚਦੀ ਰਹੀ। ਗਰੀਬ ਦਾ ਮੂੰਹ ਗੁਰੂ ਕੀ ਹਾਜ, ਤੁਸੀਂ ਆਪਣੇ ਇਲਾਕੇ ਚ ਜਾਂ ਕੋਈ, ਕਿਉਂਕਿ ਇਹ ਜਿਹੜਾ ਦਸਵੰਧ ਕੱਢਣਾ ਨਾ ਇਹਨੂੰ, ਜੇ ਤੇ ਕਿਸੇ ਦੀ ਵਿਦਿਆ ਤੇ ਲਾ ਦਿਓ ਜਾਂ ਥੋੜਾ ਜੁਗਤੀ ਨਾਲ ਸੋਚ ਸਮਝ ਕੇ ਲਾ ਦਿਓ, ਟਿਕਾਣੇ ਲੱਗੇ ਇਹ ਜ਼ਰੂਰ, ਗਲਤ ਪਾਸੇ ਨਾ ਲੱਗ ਜੇ। ਬੀਜ ਗਲਤ ਬੋਇਆ ਜਾਏ ਫਿਰ ਉਸੇ ਤਰ੍ਹਾਂ ਹੀ ਫਲ, ਸਹੀ ਜਗ੍ਹਾ ਬੋਇਆ ਜਾਏ, ਸਹੀ ਜਗ੍ਹਾ ਲੱਗ ਜੇ, ਸਹੀ ਮਿੱਟੀ ਮਿਲ ਜੇ, ਸਹੀ ਪਾਣੀ ਮਿਲ ਜੇ, ਸਹੀ ਬੀਜ ਹੋਵੇ ਉਸੇ ਤਰ੍ਹਾਂ। ਬਾਕੀ ਤੁਸੀਂ ਇਹ ਸਾਖੀਆਂ ਸੁਣੀਆਂ ਹੀ ਨੇ ਸਾਰੀਆਂ। ਪਾ ਦੁੱਧ ਦਾਨ ਕਰਨਾ ਹੋਵੇ ਸੱਪ ਨੂੰ ਪਿਆ ਦੇ ਉਹਦੇ ਅੰਦਰ ਜ਼ਹਿਰ ਬਣਦਾ, ਕਿਸੇ ਗੁਰਸਿੱਖ ਨੂੰ ਪਿਆ ਦੇ ਉਹਦੇ ਅੰਦਰ ਅੰਮ੍ਰਿਤ ਬਣਦਾ, ਦੁੱਧ ਤੇ ਪਾ ਹੀ ਦਾਨ ਕੀਤਾ। ਇਹ ਕਰਨਾ ਕਿੱਥੇ ਹੈ ਇਹ ਤੁਸੀਂ ਵੇਖਣਾ ਭਾਈ, ਇਹ ਜ਼ਰੂਰੀ। ਜਿਤਨੇ ਵੀ ਮਾਈ ਭਾਈ ਬੈਠੇ ਗੁਰੂ ਪਿਆਰਿਓ, ਦਸਵੰਧ ਕੱਢਣਾ ਵੀ ਹੈ ਤੇ ਲਾਣਾ ਕਿੱਥੇ ਹੈ, ਕਿਸੇ ਦੀ ਵਿਦਿਆ ਦਾ ਸਾਧਨ ਬਣੋ, ਕਿਸੇ ਅੱਤ ਗਰੀਬ ਅੱਤ ਗੁਰਸਿੱਖ ਕੋਈ ਨਾਮ ਜਪਣਾ ਲੈ ਆਖਿਰ ਪੱਖੋਂ ਡਿੱਗਾ ਪਿਆ ਉਹ ਜ਼ਰੂਰ ਚੁੱਕੋ, ਇਹ ਗੁਰੂ ਨੂੰ ਪਹੁੰਚਦਾ। ਅੱਗੇ ਬਚਨ ਸੁਣਾਈ ਦਾ, ਕਈ ਵਾਰੀ ਕਈ ਨਵੇਂ ਬੈਠੇ ਹੁੰਦੇ ਦਿੱਲੀ ਤਕਰੀਬਨ ਰੈੱਡ ਲਾਈਟ ਜਿੱਥੇ ਗੱਡੀਆਂ ਖਲੋਣ, ਕਈ ਮੰਗਤੇ ਸ਼ੀਸ਼ਾ ਖੜਕਾਉਂਦੇ ਕਾਰ, ਇੱਕ ਵਾਰੀ ਬੈਠੇ ਸਾਂ ਰੈੱਡ ਲਾਈਟ ਤੇ ਸ਼ੀਸ਼ਾ ਖੜਕਾਇਆ ਮੰਗਤੇ ਨੇ, ਪਿਛਲੀ ਸੀਟ ਤੇ ਦਾਸ ਬੈਠਾ ਸੀ ਨਾਲ ਮਹਾਂਪੁਰਸ਼ ਬੈਠੇ ਸੀ, ਮੈਂ ਬੈਗ ਦਾ ਖੋਲ ਕੇ ਤੇ ਉਹਨੂੰ 50 ਦਾ ਨੋਟ ਕੱਢਣ ਡਿਆ ਤੇ ਮੈਨੂੰ ਉਹ ਮਹਾਂਪੁਰਸ਼ ਕਹਿੰਦੇ ਕੀ ਕਰਨ ਲੱਗੇ, ਮੈਂ ਕਿਹਾ ਮੰਗਣ ਡਿਆ ਸ਼ੀਸ਼ਾ ਖੜਕਾ ਕੇ 50 ਰੁਪਏ ਦੇਣ ਲੱਗਾ।

ਮੈਨੂੰ ਕਹਿੰਦੇ ਬੇਸ਼ੱਕ ਦਿਓ ਪਰ ਇਹਨੇ ਜੇ ਪੰਜਾਵਾਂ ਦੀ ਸ਼ਰਾਬ ਪੀਤੀ ਤੇ ਤੁਸੀਂ ਵਿੱਚ ਹਿੱਸੇਦਾਰ ਹੋ। ਰਾਤੀ ਸ਼ਹੀਦਾਂ ਦੇ ਮੱਥਾ ਟੇਕਿਆ ਤੇ ਆ ਗਿਆ ਇੱਥੇ ਬਾਬਾ ਦੀਪ ਸਿੰਘ, ਕਹਿੰਦਾ ਮੈਂ ਦਵਾਈ ਲੈਣੀ ਮੈਨੂੰ ਦਿਓ 20,000 ਰੁਪਏ। ਮੈਂ ਕਿਹਾ ਤੂੰ ਤੇ ਹੱਟਾ ਕੱਟਾ ਸਤਨਾਮ ਕੰਮ ਕਰ। ਕਹਿੰਦਾ ਨਹੀਂ ਤੁਹਾਨੂੰ ਮੈਂ ਉੱਤੋਂ ਹੱਟਾ ਕੱਟਾ ਨਜ਼ਰ ਆਉਂਦਾ, ਤੁਹਾਨੂੰ ਪਤਾ ਨੀ ਮੈਂ ਅੰਦਰੋਂ ਮੇਰਾ ਕੀ ਹਾਲ। ਮੈਂ ਕਿਹਾ ਯਾਰ ਤੂੰ ਹੱਟਾ ਕੱਟਾ ਫਸਟ ਕਲਾਸ ਤੇਰਾ ਸਰੀਰ ਹੈ, ਕੋਈ ਕੰਮ ਕਾਰ ਕਰ। ਇੱਕ ਬੰਨੇ ਮਨ ਨਾ ਖਲੋਵੇ ਕਿ ਕਾਰ ਸਟਾਰਟ ਕਰਕੇ ਇਹਨੂੰ ਛੱਡ ਕੇ ਭੱਜ ਰਿਹਾ, ਪਰ ਇੱਕ ਬੰਨੇ ਇਹ ਵੀ ਆਵੇ ਜੇ ਇਹਨੇ 20 ਦੀਆਂ ਗੋਲੀਆਂ ਨਸ਼ੇ ਦੀਆਂ ਖਾਧੀਆਂ, ਮੈਂ ਕਿੱਥੇ ਲਿਖਾ ਦਿਆਂ। ਇਹ ਵਾਜੇ ਤੇ ਮਾਇਆ ਸੰਗਤ ਦੀ ਆਉਂਦੀ ਹੈ, ਇਹਨੂੰ ਕਿੱਥੇ ਲਾਣਾ ਸੋਚਣਾ ਪਏ। ਗੁਰਬਾਣੀ ਸਤਿਗੁਰੂ ਲਿਖਣਾ ਪਿਆ, ਅਕਲੀ ਸਹਿਬ ਸੇਵੀ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੂਝੀਏ, ਅਕਲੀ ਕੀਚੇ ਦਾਨ ਵੀ ਅਕਲ ਨਾਲ ਕਰ। ਅਕਲ ਨਾਲ ਕਿ ਤੇਰਾ ਦਾਨ ਸਹੀ ਜਗ੍ਹਾ ਚੱਲ ਜੇ, ਕਈ ਗੁਣਾ ਪ੍ਰਫੁੱਲਤ ਹੋ ਕੇ ਕਾਰਜ ਰਾਸ ਹੁੰਦੇ। ਇਸ ਲਈ ਪਿਆਰਿਓ, ਇਹ ਪਹਿਲਾ ਨਿਰਧਨ ਨੂੰ ਪਾਲਣਾ, ਦਸਵੰਧ ਕੱਢਣਾ, ਗੁਰਦੁਆਰੇ ਲਈ ਵੀ, ਕਕਾਰਾਂ ਲਈ ਵੀ, ਲੰਗਰਾਂ ਲਈ ਵੀ। ਕੋਈ ਵਿਧਵਾ ਦੀ ਗਰੀਬ ਬੱਚੀ ਨੂੰ ਪੜ੍ਹਾਈ, ਬੱਚੇ ਨੂੰ ਪੜ੍ਹਾਈ, ਕੋਈ ਹੋਰ ਅੱਧ ਨਾਮ ਜਪਣ ਵਾਲਾ ਗੁਰਸਿੱਖ ਆਰਥਿਕ ਪੱਖੋਂ ਕਿਤੇ ਥੱਲੇ ਹੋਵੇ ਉਹਨੂੰ ਚੁੱਕਣਾ ਕਿ ਸਿੱਧੀ ਗੁਰੂ ਦੀ। ਇੰਗਲੈਂਡ ਅਸੀਂ ਜਿੱਥੇ ਠਹਿਰੇ ਹਨ ਉਹਦਾ ਮੇਰਾ ਖਿਆਲ ਕਰੋੜਾਂ ਅਰਬਾਂ ਚ ਖਲੇਰਾ ਜਿੱਥੇ ਅਸੀਂ ਠਹਿਰੇ, ਤੇ ਜਿਹੜਾ ਵੀ ਸਾਧ ਸੰਗਤ ਉੱਥੇ ਕੋਈ ਮੈਨਚੈਸਟਰ ਸ਼ਹਿਰ ਵਿੱਚ ਆਉਂਦਾ ਨਾ, ਉਹਨੂੰ ਕਹਿਣ ਵੀ ਨੌਕਰੀ ਚਾਹੀਦੀ, ਉਹ ਪਹਿਲਾਂ ਕਹਿੰਦਾ ਦਾੜੀ ਨਹੀਂ ਕੱਟਣੀ, ਨੌਕਰੀ ਦਿਆਂਗਾ, ਕੇਸ ਰੱਖਣੇ। ਥੋੜੇ ਚਿਰ ਬਾਅਦ ਮਨ ਪੱਕਾ ਕਰਕੇ ਅੰਮ੍ਰਿਤ ਛਕ ਸਾਰੇ ਤਰ੍ਹਾਂ ਆ ਜਿਹੜੇ ਬੱਤੀਆਂ ਚ ਚਾਰ ਉਹਨਾਂ ਦੇ ਦਫ਼ਤਰ ਚੋਂ ਸਿੱਖਾ ਕੋ ਸਤਨਾਮ ਇਸ਼ਾਰਾ ਲੈਣਾ ਬਈ ਹੈ ਗੁਰੂ ਦੇ ਸਿੱਖ ਸੀ, ਪਰ ਇਹੋ ਜਿਹੀਆਂ ਜਗ੍ਹਾ ਤੇ ਆ ਗਏ, ਮੁਲਕੋਂ ਬਾਹਰ ਆ ਗਏ, ਕਿਸੇ ਨੇ ਕਹਿਤਾ ਕੇਸ ਕਟਾਓ ਤਾਂ ਨੌਕਰੀ ਦਿਆਂਗੇ, ਉਹ ਕਹਿੰਦਾ ਅਸੀਂ ਇਸੇ ਮੁਲਕ ਵਿੱਚ ਇਹ ਕਵਾਂਗੇ ਕੇਸ ਰੱਖੋਗੇ ਤਾਂ ਨੌਕਰੀ ਦਿਆਂਗੇ। ਉਹ ਫਿਰ ਉਹ ਗੁਰੂ ਦੇ ਸਿੱਖਾਂ ਨੂੰ ਲਾਲਾਂ ਨੂੰ ਆਰਥਿਕ ਪੱਖੋਂ ਉੱਚਾ ਚੁੱਕਦਾ, ਹਰ ਪੱਖ ਤੋਂ ਉਹਨਾਂ ਦੇ ਘਰ ਆਪ ਡਰਾਫਟ ਬਣਾ ਕੇ ਭੇਜਣੇ, ਹਰ ਬੰਨੇ ਉਹਨਾਂ ਦੀ ਬਚਤ ਕਰਾਉਣੀ, ਸਭ ਕੁਝ ਕਰਾਉਣਾ, ਇਹ ਵੀ ਗੁਰੂ ਨੂੰ ਪਹੁੰਚਦਾ। ਆਖੋ ਸਤਨਾਮ ਗੁਰੂ ਪਿਆਰਿਓ, ਇਹ ਖਾਲਸਾ ਜਿਹੜਾ ਪਹਿਲਾ ਨਿਰਧਨ ਨੂੰ ਪਾਲਣਾ।

ਅਮੁੱਲ ਅਨਮੋਲ ਤੇ ਦਰਗਾਹੀ ਬਾਣੀ ਦਾ ਕੀਰਤਨ ਅਤੇ ਸਮਾਜ ਸੁਧਾਰ ਜੀਵਨ ਜੁਗਤ ਅਤੇ ਅਧਿਆਤਮਕ ਵਿਚਾਰਾਂ ਭਾਈ ਗੁਰ ਇਕਬਾਲ ਸਿੰਘ ਗੁਰਦੁਆਰਾ ਮਾਤਾ ਕੌਲਾਂ ਜੀ ਵਾਲੇ ਤਿੰਨਾਂ ਦੀ ਰਚਨਾ ਤੋਂ ਸਰਵਨ ਕਰ ਰਹੇ ਸੀ। ਭਾਈ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨਿਸ਼ਕਾਮ ਸੇਵਾ ਲੈ ਰਹੇ ਹਨ। ਆਪ ਸੰਗਤ ਦੀ ਦਿੱਤੀ ਮਾਇਆ ਰੂਪੀ ਸੇਵਾ ਨਾਲ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਜੰਡਿਆਲਾ ਗੁਰੂ ਬਰੇਲੀ ਤੇ ਦਿੱਲੀ ਜਮਨਾ ਪਾਰ ਵਿਧਵਾ ਬੀਬੀਆਂ ਦੇ ਕੇਂਦਰ ਚੱਲ ਰਹੇ ਹਨ। ਇਸ ਦੇ ਨਾਲ ਹੀ ਦੇਹਰਾਦੂਨ, ਲੁਧਿਆਣਾ, ਜੰਡਿਆਲਾ ਗੁਰੂ ਤੇ ਅੰਮ੍ਰਿਤਸਰ ਵਿੱਚ ਹਸਪਤਾਲ ਦੇ ਰੂਪ ਵਿੱਚ ਸੇਵਾ ਅਤੇ ਹੋਰ 46 ਜਗ੍ਹਾ ਧਾਰਮਿਕ ਤੇ ਸਮਾਜਿਕ ਸੇਵਾ ਚੱਲ ਰਹੀਆਂ ਹਨ। ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਸੰਗਤ ਦੀ ਅਸੀਸ ਦੀ ਲੋੜ ਹੈ। ਭਾਈ ਸਾਹਿਬ ਵੱਲੋਂ ਬੇਨਤੀ ਹੈ, ਅੰਮ੍ਰਿਤ ਛਕੋ, ਅੰਮ੍ਰਿਤ ਵੇਲਾ ਬਣਾਓ, ਅੰਮ੍ਰਿਤ ਬਾਣੀ ਨਾਲ ਜੁੜੋ।

ਇਹ ਜਿਹੜਾ ਸ਼ਬਦ ਆਪ ਜੀ ਸਰਵਣ ਕਰ ਰਹੇ ਹੋ, ਇਹ ਦੋ ਰਾਗਾਂ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਇੱਕ ਗੁਜਰੀ ਰਾਗ ਦੇ ਵਿੱਚ, ਇੱਕ ਦੇਵ ਗੰਧਾਰੀ ਦੇ ਵਿੱਚ। ਤੋ ਦਾਸ ਜਿਹੜਾ ਇਹ ਸ਼ਬਦ ਪੜ੍ਹਦੇ ਹਨ ਰਾਗ ਦੇਵ ਗੰਧਾਰੀ ਦੇ ਵਿੱਚ ਹੈ, ਤੇ ਸ਼ਬਦਾਂ ਵਿੱਚ ਵੀ ਵੱਖਰਾ ਵੱਖਰਾ ਫਰਕ। ਸੋ ਜਿਹੜੇ ਪੋਥੀ ਵੇਖਦੇ ਹਨ ਗੁਰਸਿੱਖ, ਮੈਂ ਉਹਨਾਂ ਕੋਲ ਬੇਨਤੀ ਕਰਦਾ, ਉਹ ਵਰ ਨਾਰੀ ਹੈ ਜਿਹੜਾ ਦੇਵ

0: don't know who Sikhs are. But even within the Sikh community, it's unusual for people from an Indian background to see Sikhs who are from a background other than a Punjabi or India. You obviously are not from Punjab. You have white skin and you look very different. Is there anything that you'd like to share about yourself or about being different like this?
1: ਅਸੀਂ ਗੋਰੇ ਹਾਂ, ਅਸੀਂ ਇਹ ਕਹਿ ਸਕਦੇ ਹਾਂ ਸਿੱਧਾ, ਸਾਡੀ ਚਮੜੀ ਚਿੱਟੀ ਹੈ, ਕੀ ਕਹੀਏ। ਚਲੋ ਜੋ ਵੀ ਹੈ, ਜਿਸ ਜਿਹੜਾ ਬੈਕਗ੍ਰਾਉਂਡ ਤੋਂ ਅਸੀਂ ਆਉਂਦੇ ਹਾਂ ਉਹ ਜੋ ਵੀ ਹੈ, ਲੇਕਿਨ ਤੁਸੀਂ ਵੀ ਇੰਸਪੀਰੇਸ਼ਨ ਲੈ ਸਕਦੇ ਹੋ ਕਿ ਬੰਦੇ ਸਭ ਤੋਂ ਮਾਇਆ ਵਾਲੇ ਦੁਨੀਆਂ ਤੋਂ ਆ ਕੇ, ਸਭ ਤੋਂ ਸਖ਼ਤ ਤੇ ਤਗੜਾ ਮਾਇਆ ਦੁਨੀਆਂ ਤੋਂ ਆ ਕੇ ਇਸ ਧਰਮ ਨੂੰ ਦੇਖ ਕੇ ਕੁਝ ਮਿਲਿਆ। ਸ਼ਾਇਦ ਤੁਸੀਂ ਆਪਣੇ ਆਪ ਨੂੰ ਦੇਖ ਲਓ, ਸ਼ਾਇਦ ਤੁਹਾਨੂੰ ਕੁਝ ਮਿਲ ਸਕਦਾ। ਸਾਡੀ ਇੱਕ ਵਧੀਆ ਚੀਜ਼ ਹੈ, ਵਧੀਆ ਕਿਰਪਾ ਕੀਤੀ ਗੁਰੂ ਮਹਾਰਾਜ ਨੇ ਕਿ ਅਸੀਂ ਗੋਰੇ ਹੈਗਾ ਤੇ ਸਾਨੂੰ ਤਾਂ ਗੁਰੂ ਦੀ ਕਿਰਪਾ ਤੇ ਸਾਡੇ ਤੇ ਹੋਣਾ ਹੀ ਸੀ। ਉਹ ਤਾਂ ਗੁਰੂ ਦੇ ਹੁਕਮ ਸੀ। ਗੁਰੂ ਕਿਰਪਾ ਇਸ ਤਰ੍ਹਾਂ ਹੋਇਆ ਵੀ ਅਸੀਂ ਗੁਰੂ ਦੇ ਵੱਲ ਜਾ ਰਹੇ ਹਾਂ ਤੇ ਗੁਰੂ ਨੂੰ ਬਹੁਤ ਅਸੀਂ ਪਿਆਰ ਕਰਦੇ, ਪਰ ਅਸੀਂ ਗੋਰੇ ਹਾਂ ਤੇ ਇਹ ਇੱਕ ਟੂਲ ਬਣ ਗਿਆ, ਸਾਡਾ ਇੱਕ ਹਥਿਆਰ ਬਣ ਗਿਆ ਵੀ ਸ਼ਾਇਦ ਤੁਹਾਨੂੰ ਕਦੀ ਸੋਚ ਆ ਸਕਦੇ ਕਿ ਤੁਸੀਂ ਆਪਣੇ ਆਪ ਨੂੰ ਦੇਖ ਲਓ, ਜੇ ਇਸ ਮਾਇਆ ਵਾਲੇ ਦੁਨੀਆਂ ਦੇ ਵਿੱਚੋਂ ਬੰਦੇ ਆ ਕੇ, ਬੰਦੇ ਉਹਦੇ ਵਿੱਚੋਂ ਨਿਕਲ ਕੇ ਤੇ ਗੁਰੂ ਵੱਲ ਜਾਂਦੇ ਹਨ, ਫਿਰ ਸ਼ਾਇਦ ਤੁਹਾਡੇ ਆਪਣੇ ਕੋਲ ਕਿੰਨਾ ਵਧੀਆ ਰਤਨ ਹੈਗਾ, ਕਿੰਨਾ ਹੀਰਾ ਹੈਗਾ, ਜੇ ਤੁਸੀਂ ਸ਼ਾਇਦ ਹਜੇ ਤੱਕ ਦੇਖਿਆ ਨਹੀਂ ਤਾਂ ਤੁਸੀਂ ਇੰਨਾ ਜ਼ਿਆਦਾ ਨਹੀਂ ਕਰਦੇ, ਪਰ ਕਰਨਾ ਜ਼ਰੂਰੀ।

ਵਿੱਚ ਬਚਰ ਨਿਤ ਹਿਰਦੇ ਸਾਰ ਸੰਭਾਲੀ ਤਿਉ ਸਤਿਗੁਰ ਪ੍ਰੀਤ ਸਿੱਖ ਹਰ ਹਰ ਕੀ ਗੁਰ ਸਿੱਖ ਰੱਖੇ ਜੀ।

ਸਭ ਵਸਗਤ ਹੈ ਹਰ ਕੈਰੀ ਕਿਉਂ ਸੰਤ ਜਨਾ ਕੇ ਨਰ ਨਿੰਦਾ ਕਰੇ ਹਰ ਰਾਖੇ ਪੈਜ ਜਨ ਕੇਰੀ। ਮਹਾਰਾਜ ਬਚਨ ਕਰਦੇ ਨੇ ਇਹ ਸਤਿਗੁਰੂ ਦਾ ਬਿਰਧ ਹੈ ਜਿਵੇਂ ਮਾਂ ਆਪਣੇ ਬੱਚੇ ਨਾਲ ਪਿਆਰ ਕਰਦੀ ਏ ਇਹਦਾ ਸਤਿਗੁਰੂ ਪਿਆਰ ਕਰਦੇ ਨੇ। ਜਿਉਂ ਜਨਨੀ ਸੁਤ ਜਨ ਪਾਲਤੀ ਰਾਖੇ ਨਜ਼ਰ ਮਜ਼ਹਾਰ ਅੰਤਰ ਬਾਹਿਰ ਮੁਖ ਦੇ ਗਿਰਾਸ ਖਿਨ ਖਿਨ ਪੋਚਾਰ। ਮਾਂ ਕਰਦੇ ਸਾਰੇ ਕੰਮ ਕਰਦੀ ਏ ਜੋ ਡਿਊਟੀ ਏ ਪੂਰੀ ਕਰਦੀ ਏ ਘਰ ਦੀ ਸੰਭਾਲ ਕਰਦੀ ਏ ਪਰ ਧਿਆਨ ਬੱਚੇ ਚ ਹੈ। ਤਿਉਂ ਸਤਿਗੁਰ ਗੁਰ ਸਿੱਖ ਰਾਖਤਾ ਹਰ ਪ੍ਰੀਤ ਪਿਆ। ਫਿਰ ਮਹਾਰਾਜ ਕਹਿੰਦੇ ਨੇ ਜੈਸੀ ਗਗਨ ਫੈਰੰਤੀ ਉਡਦੀ ਮਾਂ ਤੇ ਆਪ ਬੁਰਕੀ ਤੋੜ ਕੇ ਬੱਚੇ ਦੇ ਮੂੰਹ ਚ ਪਾਉਂਦੀ ਏ। ਪਰਮੇਸ਼ਰ ਕਿੱਡਾ ਬੇਅੰਤ ਹੈ ਇੱਕ ਜਾਨਵਰ ਆਕਾਸ਼ਾਂ ਵਿੱਚ ਉੱਡਣ ਵਾਲਾ ਕੂੰਜ ਸਹਿਆਂ ਕੂਹਾਂ ਤੇ ਚਲੀ ਜਾਂਦੀ ਏ ਪਰ ਇਹ ਧਿਆਨ ਨਾਲ ਹੀ ਬੱਚੇ ਪਾਲਦੀ ਧਿਆਨ ਨਾਲ। ਉਡੈ ਉਡ ਆਵੈ ਸਹਿ ਕੋਸਾ ਫਾਛੇ ਬਚਰੇ ਸ਼ਰਿਆ। ਉਹ ਮਿਸਾਲ ਦੇ ਕੇ ਸਤਿਗੁਰੂ ਸਮਝਾ ਰਹੇ ਨੇ ਜੈਸੀ ਗਗਨ ਫੈਰੰਤੀ ਉਡਤੀ ਕਪਰੇ ਵਾਗੇ ਵਾਲੀ ਉਹ ਰਾਖੇ ਚੀਤ ਪੀਛੇ ਵਿੱਚ ਬਚਰੇ ਨਿਤ ਹਿਰਦੇ ਸਾਰ ਸੰਭਾਲੀ ਤਿਉਂ ਸਤਿਗੁਰ ਪ੍ਰੀਤ ਸਿੱਖ ਹਰ ਹਰ ਕੀ ਗੁਰਸਿੱਖ ਰੱਖੇ ਜੀਵਨਾ। ਇੱਕ ਹੋਰ ਮਿਸਾਲ ਦਿੰਦੇ ਨੇ ਮੂੰਹ ਚ ਦੰਦ ਨੇ ਜ਼ਬਾਨ ਹੈ ਦੰਦ ਜ਼ਬਾਨ ਦਾ ਕੁਝ ਵਿਗਾੜ ਨਹੀਂ ਸਕਦੇ ਤੇ ਜ਼ਬਾਨ ਨੂੰ ਦੰਦਾਂ ਤੋਂ ਬਚਣ ਵਾਸਤੇ ਕੋਈ ਉਪਰਾਲਾ ਵੀ ਨਹੀਂ ਕਰਨਾ ਪੈਂਦਾ। ਇਹ ਮਿਸਾਲ ਦੇ ਕੇ ਜਿਵੇਂ ਜ਼ਬਾਨ ਮਹਿਫੂਜ਼ ਹੈ ਜੀ ਤੇ ਉਹ ਮਿਹਰ ਕਰ ਦੇਵੇ ਉਹ ਦਿਆਲੂ ਹੋ ਜਾਵੇ ਉਹ ਇਸ ਸੰਸਾਰ ਵਿੱਚ ਵੀ ਦੁਖੀਆਂ ਵਿੱਚ ਵੀ ਉਹ ਮਹਿਫੂਜ਼ ਹੈ ਜਿੱਦਾਂ ਦੰਦਾਂ ਦੇ ਵਿੱਚ ਕਿਰੀ ਹੋਈ ਜ਼ਬਾਨ ਮਹਿਫੂਜ਼ ਹੈ।

ਖਾਇ ਛੁੱਟੜ ਹੋਈ ਮੱਖਣ ਲਿਆ ਵਿਰੋਲ ਕੈ ਛਾਇ ਛੁੱਟੜ ਹੋਈ ਪੀੜ ਲਈ ਰਸ ਗੰਨਿਓ ਛਿਲਛੂ ਹੈ ਨਾ ਕੋਈ ਰੰਗ ਮਜੀਠੋਂ ਨਿਕਲੇ ਅੱਡ ਲਹੇ ਨ ਸੋਈ ਵਾਸ ਲਈ ਫੁਲਵਾੜੀਓ ਫਿਰ ਮਿਲੇ ਨ ਟੋਈ ਕਾਇਆ ਹੰਸ ਵਿਛੁੰਨਿਆ ਟਿਸਕੋ ਨਾ ਸਥੋਈ

ਨੀਲਾਰੀ ਦੇ ਮੱਟ ਵਿਚ ਪੈ ਗਿੱਦੜ ਰੱਤਾ ਜੰਗਲ ਅੰਦਰ ਜਾਏ ਕਹਿ ਪਾਖੰਡ ਕਮੱਤਾ ਦਰਸੇ ਵੈ ਮਿਰਗਾਵਲੇ ਹੋਏ ਬਹਿ ਅਵਤਾ ਕਰੇ ਹਕੂਮਤ ਅਗਲੀ ਕੂੜੇ ਮਦਮੱਤਾ ਬੋਲਣ ਪਾਜ ਉਘਾੜਿਆ।

ਗੁਰੂ ਕਾਇਆ ਮਹਿਲ ਮੰਦਰ ਘਰ ਹਰ ਕਾ ਤਿਸ ਮਹਿ ਰਾਖੀ ਜੋਤ ਅਪਾਰ ਤਿਸ ਮਹਿ ਰਾਖੀ ਜੋਤ ਅਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਸਾਧ ਸੰਗਤ ਜੀਓ, ਕੀਰਤਨ ਦੁਆਰਾ ਅਸੀਂ ਸ਼ਰਵਣ ਕੀਤਾ ਹੈ ਹਰਿਮੰਦਰ ਦੀ ਮਹਿਮਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਨ੍ਹਾਂ ਨੇ ਇਸ ਧਰਮ ਦੀ, ਇਸ ਗੁਰਮਤ ਮਾਰਗ ਦੀ ਆਰੰਭਤਾ ਕੀਤੀ ਹੈ, ਉਨ੍ਹਾਂ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਵਾਹਿਗੁਰੂ ਅਕਾਲ ਪੁਰਖ ਦਾ ਮੰਦਰ ਕਿਹੜਾ ਹੈ। ਸਤਿਗੁਰੂ ਕਹਿੰਦੇ ਹਨ ਕਾਇਆ ਮਹਿਲ ਮੰਦਰ ਘਰ ਹਰ ਕਾ ਤਿਸ ਮਹਿ ਰਾਖੀ ਜੋਤ ਅਪਾਰ। ਕਹਿੰਦੇ ਨੇ ਇਹ ਜਿਹੜਾ ਸਰੀਰ ਹੈ ਨਾ, ਇਹ ਉਸ ਵਾਹਿਗੁਰੂ ਅਕਾਲ ਪੁਰਖ ਦਾ ਮੰਦਰ ਹੈ, ਉਸ ਦਾ ਘਰ ਹੈ, ਉਸ ਦਾ ਮਹਿਲ ਹੈ। ਇਸ ਦੇ ਅੰਦਰ ਉਸ ਨੇ ਆਪਣੀ ਜੋਤ ਰੱਖੀ ਹੈ। ਰੋਜ਼ ਪੜ੍ਹਦੇ ਹਾਂ ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦੈ ਚਾਨਣ, ਸਭ ਮੈਂ ਚਾਨਣ ਹੋਏ। ਇਸੇ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਬਚਨ ਕੀਤਾ। ਸਤਿਗੁਰੂ ਕਹਿੰਦੇ ਨੇ ਹਰ ਮੰਦਰ ਇਹ ਸਰੀਰ ਹੈ। ਇਸੇ ਹੀ ਸ਼ਬਦ ਵਿਚ ਗੁਰਦੇਵ ਕਹਿੰਦੇ ਨੇ ਹਰ ਮੰਦਰ ਇਹ ਜਗਤ ਹੈ। ਬਹੁਤ ਸਾਰੇ ਪ੍ਰਮਾਣ ਇਸ ਦੇ ਸਬੰਧ ਵਿਚ ਦਿੱਤੇ ਜਾ ਸਕਦੇ ਨੇ, ਲੇਕਿਨ ਪ੍ਰਮਾਣ ਦੇਣ ਨਾਲੋਂ ਇਸ ਭਾਵ ਨੂੰ, ਇਸ ਵਿਚਾਰ ਤੇ ਸਿਧਾਂਤ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਤਿਗੁਰੂ ਇਸ ਵਿਸ਼ਵਾਸ ਵਿਚ ਨਹੀਂ ਹਨ ਕਿ ਕੋਈ ਇਕ ਜਗ੍ਹਾ, ਕੋਈ ਇਕ ਇਮਾਰਤ ਵਾਹਿਗੁਰੂ ਅਕਾਲ ਪੁਰਖ ਦਾ ਘਰ ਹੋ ਸਕਦੀ ਹੈ, ਕਿ ਸਿਰਫ ਉਥੇ ਹੀ ਰਹਿੰਦਾ ਹੋਵੇ। ਨਹੀਂ, ਉਨ੍ਹਾਂ ਦੀ ਦ੍ਰਿਸ਼ਟੀ ਵਿਚ ਸਮੁੱਚਾ ਸੰਸਾਰ, ਸਾਰੀ ਸ੍ਰਿਸ਼ਟੀ ਉਸ ਵਾਹਿਗੁਰੂ ਅਕਾਲ ਪੁਰਖ ਦਾ ਘਰ ਹੈ, ਇਸ ਦੇ ਕਣ ਕਣ ਵਿਚ ਉਸ ਦਾ ਵਾਸਾ ਹੈ। ਇਸੇ ਵਿਚਾਰ ਦੀ ਵਿਆਖਿਆ ਕਰਦਿਆਂ ਭਾਈ ਨੰਦ ਲਾਲ ਜੀ ਨੇ ਬਿਲਕੁਲ ਸਪਸ਼ਟ ਕੀਤਾ, ਭਾਈ ਸਭ ਕਹਿੰਦੇ ਨੇ ਉਸ ਮਨੁੱਖ ਨੂੰ ਜਿਹੜਾ ਭ੍ਰਮਣ ਕਰਦਾ ਰੱਬ ਦਾ ਘਰ ਲੱਭਣ ਲਈ, ਕਦੇ ਕਿਤੇ ਜਾਂਦਾ ਕਦੇ ਕਿਤੇ ਜਾਂਦਾ ਹੈ, ਭਾਈ ਸਭ ਕਹਿੰਦੇ ਨੇ ਚਿਰਾ ਬੇਹੂਦਾ ਮੇਗਰ ਦੀ ਬਸਹਿਰਾ ਉਹ ਬਦਸ਼ਤ ਐ ਦਿਲ ਚੂਹਾਂ ਸੁਲਤਾਨ ਖੂਬਾਂ ਕਰਦਾ ਅੰਦਰ ਦੀ ਤਾਂ ਮੰਜ਼ਿਲ ਹਾ। ਕਹਿੰਦੇ ਨੇ ਰੱਬ ਤੇਰੇ ਅੰਦਰ ਵਸਦਾ ਤੇ ਤੂੰ ਬਾਹਰ ਨੱਠਿਆ ਫਿਰਦਾ ਹੈ, ਰੱਬ ਤੇਰੇ ਘਰ ਵਿਚ ਹੈ ਤੇ ਤੂੰ ਲੱਭਦਾ ਫਿਰਦਾ ਵੀ ਕਿਸੇ ਹੋਰ ਪਾਸੇ ਹੋਏਗਾ। ਕਹਿੰਦੇ ਨਹੀਂ, ਉਹ ਬਖਾਨਾ ਤੋਂ ਬਹਜ ਚੂਹ ਮੇਰਾ ਵੀ। ਕਹਿੰਦੇ ਨੇ ਉਹ ਜਦੋਂ ਤੇਰੇ ਅੰਦਰ ਟਿਕਾਣਾ ਬਣਾ ਕੇ ਬੈਠਾ ਤੇ ਤੂੰ ਕਿੱਥੇ ਲੱਭਦਾ ਫਿਰਦਾ। ਇਕ ਪੁਰਾਣੀ ਵਾਰਤਾ ਮੇਰੇ ਧਿਆਨ ਵਿਚ ਆਈ ਹੈ। ਕਹਿੰਦੇ ਨੇ ਸਿਰਜਣਾ ਕੀਤੀ ਅਕਾਲ ਪੁਰਖ ਨੇ, ਵਾਹਿਗੁਰੂ ਨੇ, ਖੁਦਾ ਨੇ ਸ੍ਰਿਸ਼ਟੀ ਦੀ। ਵਾਰਤਾ ਹੈ ਬੰਦੇ ਨੂੰ ਸਮਝਾਉਣ ਲਈ, ਤੇ ਜਿਸ ਵੇਲੇ ਮਨੁੱਖ ਬਣਾਇਆ ਤੇ ਮਨੁੱਖ ਬਹੁਤ ਸੂਝਵਾਨ ਹੈ ਤੇ ਆਪਣੀ ਜਿਹੜੀ ਕੈਬਨਿਟ ਸੀ, ਦੇਵਤੇ ਕਹਿ ਲੋ, ਫਰਿਸ਼ਤੇ ਕਹਿ ਲੋ, ਮੁੱਖ ਸਲਾਹਕਾਰ ਕਹਿ ਲੋ, ਰੱਬ ਨੇ ਬੁਲਾਏ, ਆਖਣ ਲੱਗਾ ਬਹੁਤ ਮੁਸ਼ਕਲ ਹੋ ਗਈ। ਮਨੁੱਖ ਬਣਾਇਆ ਹੈ ਤੇ ਨਿਤ ਨਵੇਂ ਸਵਾਲ, ਨਿਤ ਨਵੇਂ ਪ੍ਰਸ਼ਨ ਖੜੇ ਕਰ ਦਿੰਦਾ, ਐਸੀ ਚੀਜ਼ ਬਣਾ ਬੈਠੇ ਆ ਕਿ ਇਹ ਬਾ ਆਰਾਮ ਸਾਨੂੰ ਵੀ ਨਹੀਂ ਰਹਿਣ ਦਿੰਦੀ। ਕੀ ਕਰੀਏ, ਕੋਈ ਹੱਲ, ਕੋਈ ਵਸੀਲਾ ਲੱਭਣਾ ਚਾਹੀਦਾ। ਕਿੱਥੇ ਲੁਕਾਂ, ਜਿੱਥੇ ਜਾਵਾਂਗਾ ਇਸ ਨੇ ਭਾਲ ਕਰ ਲੈਣੀ ਹੈ। ਮਸ਼ੀਨਰੀ ਇਹੋ ਜਿਹੀ ਹੈ, ਬਣਤਰ ਐਸੀ ਹੈ ਕਿ ਇਸ ਨੇ ਖੋਜ ਤੇ ਤਲਾਸ਼ ਦੀ ਦੁਨੀਆਂ ਵਿਚ ਦੂਰ ਤੱਕ ਪਹੁੰਚ ਜਾਣਾ, ਮੈਂ ਕਿੱਥੇ ਲੁਕਾਂ। ਤੋ ਕਹਿਣ ਲੱਗੇ ਇਕ ਬਜ਼ੁਰਗ ਨੇ ਸਲਾਹ ਦਿੱਤੀ, ਆਖਣ ਲੱਗਾ ਇੰਜ ਕਰੋ, ਇਸ ਮਨੁੱਖ ਦੇ ਅੰਦਰ ਵੜ ਜਾਓ, ਇਸ ਨਾਲੋਂ ਸੁਰੱਖਿਅਤ ਹੋਰ ਕੋਈ ਥਾਂ ਨਹੀਂ। ਇਹਨੇ ਬਾਹਰ ਭਾਲਦੇ ਫਿਰਨਾ ਤੇ ਤੁਸੀਂ ਆਪਣੇ ਆਰਾਮ ਨਾਲ ਅੰਦਰ ਟਿਕਾਣਾ ਕਰ ਲਿਓ। ਇਹ ਕਹਾਣੀ ਹੈ ਮਨੁੱਖ ਨੂੰ ਸਮਝਾਉਣ ਲਈ ਕਿ ਪ੍ਰਮਾਤਮਾ ਕਿਤੇ ਦੂਰ ਨਹੀਂ ਬੈਠਾ, ਪ੍ਰਮਾਤਮਾ ਤੇ ਮਨੁੱਖ ਦੇ ਅੰਦਰ ਹੈ। ਇਸੇ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਉਸ ਤੋਂ ਪਹਿਲੇ ਗੁਰੂ ਸਾਹਿਬਾਨ ਨੇ ਹਰਿਮੰਦਰ ਦੀ ਰਚਨਾ ਕੀਤੀ, ਤੇ ਸਾਨੂੰ ਸ਼ਾਇਦ ਬਹੁਤਿਆਂ ਨੂੰ ਭੁਲੇਖਾ ਪੈ ਗਿਆ ਵੀ ਗੁਰੂ ਸਾਹਿਬ ਨੇ ਵੀ ਇਕ ਰੱਬ ਦਾ ਘਰ ਬਣਾ ਦਿੱਤਾ ਜਿਵੇਂ ਬਾਕੀ ਧਰਮਾਂ ਨੇ ਬਣਾਇਆ।
ਸਤਿਗੁਰੂ ਗੁਰੂ ਅਰਜਨ ਸਾਹਿਬ ਉੱਤੇ ਇਹ ਸਵਾਲ ਉਸ ਵਕਤ ਦੇ ਸਿੱਖਾਂ ਨੇ ਵੀ ਕੀਤਾ ਸੀ। ਆਖਣ ਲੱਗੇ ਗੁਰਦੇਵ, ਤੀਰਥ ਤੇ ਪਹਿਲੋਂ ਹੀ ਬੜੇ ਨੇ, ਮੰਦਰ ਤਾਂ ਪਹਿਲੋਂ ਬਹੁਤ ਨੇ, ਇਮਾਰਤਾਂ ਤਾਂ ਰੱਬ ਦੀਆਂ ਪਹਿਲੋਂ ਵੀ ਬੜੀਆਂ ਲੋਕਾਂ ਨੇ ਬਣਾਈਆਂ ਨੇ, ਤੇ ਤੁਸੀਂ ਇਹ ਸਿਰਜਣਾ ਕਰ ਰਹੇ ਹੋ, ਤੁਹਾਡਾ ਮੰਤਵ ਕੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਆਖਣ ਲੱਗੇ, ਭਾਈ ਮਨੀ ਸਿੰਘ ਜੀ ਨੇ ਇਸ ਵਾਰਤਾ ਦਾ ਜ਼ਿਕਰ ਕੀਤਾ ਹੈ, ਕਹਿੰਦੇ ਨੇ ਗੁਰਦੇਵ ਸਮਝਾ ਰਹੇ ਨੇ ਸਿੱਖਾਂ ਨੂੰ। ਆਖਣ ਲੱਗੇ ਭਾਈ, ਇਹ ਜੋ ਤੀਰਥ ਅਸੀਂ ਰਚ ਰਹੇ ਹਾਂ, ਇਹ ਜੋ ਮੰਦਰ ਅਸੀਂ ਬਣਾ ਰਹੇ ਹਾਂ, ਇਹ ਨਾਮ ਦਾ ਤੀਰਥ ਹੈ, ਇਹ ਭਗਤੀ ਦਾ ਤੀਰਥ ਹੈ। ਇੱਥੇ ਮਨੁੱਖ ਆਏਗਾ ਤੇ ਉਸ ਨੂੰ ਇਹ ਵਿਵੇਕ, ਇਹ ਗਿਆਨ ਪ੍ਰਾਪਤ ਹੋਵੇਗਾ ਕਿ ਵਾਹਿਗੁਰੂ ਅਕਾਲ ਪੁਰਖ ਸ੍ਰਿਸ਼ਟੀ ਦੇ ਕਣ ਕਣ ਅੰਦਰ ਮੌਜੂਦ ਹੈ, ਤੇਰੇ ਅੰਦਰ ਵੀ ਮੌਜੂਦ ਹੈ, ਅਸਲ ਹਰਿਮੰਦਰ ਤੇ ਤੇਰਾ ਆਪਣਾ ਆਪ ਹੈ। ਇਹ ਮੰਦਰ ਇਸ ਲਈ ਬਣਾਇਆ ਹੈ ਕਿ ਮਨੁੱਖ ਇਹ ਵਿਸ਼ਵਾਸ ਲੈ ਕੇ ਨਾ ਜਾਏ ਕਿ ਰੱਬ ਇੱਥੇ ਵਸਦਾ, ਬਲਕਿ ਮਨੁੱਖ ਇਹ ਵਿਸ਼ਵਾਸ ਲੈ ਕੇ ਜਾਏ ਕਿ ਰੱਬ ਸਮੁੱਚੀ ਸ੍ਰਿਸ਼ਟੀ ਦੇ ਅੰਦਰ ਵਸਦਾ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਇੱਕ ਵਾਰੀ ਸਮਝਾਉਂਦਿਆਂ ਇਹ ਗੱਲ ਵੀ ਕਹੀ ਸੀ। ਆਖਣ ਲੱਗੇ, ਜਿਹੜਾ ਸਰੋਵਰ ਹੈ ਨਾ, ਇੱਕ ਪ੍ਰਤੀਕ ਹੈ, ਇੱਕ ਸਿੰਬਲ ਹੈ ਇਸ ਗੱਲ ਦਾ ਕਿ ਇਹ ਸੰਸਾਰ ਸਮੁੰਦਰ ਹੈ, ਭਵਜਲ ਹੈ, ਤੇ ਇਸ ਸਮੁੰਦਰ ਨੂੰ ਮਨੁੱਖ ਨੇ ਪਾਰ ਕਰਨਾ, ਤੇ ਇਹ ਜਿਹੜਾ ਮੰਦਰ ਹੈ ਜਿਹਨੂੰ ਹਰਿਮੰਦਰ ਕਹਿੰਦੇ ਆ, ਇਹ ਇਮਾਰਤ ਇਸ ਗੱਲ ਦਾ ਪ੍ਰਤੀਕ ਹੈ ਕਿ ਇਸ ਦੇ ਅੰਦਰ, ਇਸ ਭਵਜਲ ਸੰਸਾਰ ਸਮੁੰਦਰ ਅੰਦਰ ਇੱਕ ਬੇੜਾ ਹੈ, ਇੱਕ ਬੋਹਿਥ ਹੈ, ਮਨੁੱਖ ਦਾ ਸਰੀਰ, ਤੇ ਇਸ ਬੋਹਿਥ ਨੂੰ ਚਲਾਉਣ ਵਾਲਾ, ਇਹਨੂੰ ਚੱਪੂ ਕਿਹੜਾ ਹੈ, ਮਲਾਹ ਕਿਹੜਾ ਹੈ? ਵਾਹਿਗੁਰੂ ਅਕਾਲ ਪੁਰਖ ਦਾ ਨਾਮ। ਇਸੇ ਕਰਕੇ ਇਹਦੇ ਅੰਦਰ ਨਿਰੰਕਾਰ ਦੀ, ਵਾਹਿਗੁਰੂ ਅਕਾਲ ਪੁਰਖ ਦੀ ਕੀਰਤੀ ਤੋਂ ਬਿਨਾਂ ਕੋਈ ਦੂਜੀ ਗੱਲ ਧਰੀ ਨਹੀਂ ਗਈ, ਕੋਈ ਦੂਸਰੀ ਗੱਲ ਪਾਈ ਨਹੀਂ ਗਈ। ਤੇ ਮਨੁੱਖ ਨੂੰ ਇਹ ਗੱਲ ਸਮਝਾਈ ਗਈ, ਪਰ ਬੰਦਾ ਬੜਾ ਹੋਰ ਤਰ੍ਹਾਂ ਦਾ, ਹੁਣ ਤੇ ਗੱਲ ਹੀ ਬਿਲਕੁਲ ਉਲਟ ਬਣ ਗਈ। ਜੇ ਗੋਲਡਨ ਟੈਂਪਲ ਆਖੋ ਤੇ ਫਿਰ ਬੰਦੇ ਨੂੰ ਪਤਾ ਲੱਗਦਾ, ਜੇ ਸਵਰਨ ਮੰਦਰ ਕਹੋ ਤੇ ਫਿਰ ਬੰਦੇ ਨੂੰ ਪਤਾ ਲੱਗਦਾ, ਤੇ ਖਿਮਾ ਕਰਨਾ ਹਰਿਮੰਦਰ ਕਹੋ ਤੇ ਸ਼ਾਇਦ ਬੰਦੇ ਨੂੰ ਪਤਾ ਨਾ ਲੱਗੇ ਵੀ ਗੱਲ ਕੀ ਹੈ, ਕਿਉਂਕਿ ਅਸੀਂ ਸਮਝਦੇ ਹਾਂ ਵੀ ਸੋਨਾ ਲੱਗ ਗਿਆ, ਇਸ ਕਰਕੇ ਸ਼ਾਇਦ ਇਹ ਬਹੁਤ ਕੀਮਤੀ ਹੋ ਗਿਆ। ਜੇ ਸੋਨਾ ਨਾ ਵੀ ਲੱਗਦਾ ਤੇ ਇਹਦੀ ਕੀਮਤ ਉਸੇ ਤਰ੍ਹਾਂ ਬਰਕਰਾਰ ਰਹਿਣੀ ਹੈ, ਇਹਦੀ ਕੀਮਤ ਉਸੇ ਤਰ੍ਹਾਂ ਵਧੀਆ ਰਹਿਣੀ, ਚੰਗੀ ਰਹਿਣੀ ਹੈ, ਕਿਉਂਕਿ ਇਹਦਾ ਮਨੋਰਥ ਬੜਾ ਸਪਸ਼ਟ ਹੈ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਕਰਾਮਾਤ ਕੀਤੀ ਹੈ ਕਿ ਭਾਈ, ਇਸ ਹਰਿਮੰਦਰ ਤੋਂ ਇਹ ਪ੍ਰੇਰਣਾ ਲੈਣੀ ਹੈ ਕਿ ਮਨੁੱਖ ਜਿਹੜਾ ਹੈ ਉਹ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਤੀਰਥ ਵਿੱਚ ਇਸ਼ਨਾਨ ਕਰੇ। ਤਾਂ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਵੀ ਤੀਰਥ ਨਾਵਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਸ ਕਰਕੇ ਕੋਈ ਬੰਦਾ ਇਹ ਸੋਚੇ ਕਿ ਹਰਿਮੰਦਰ ਵਿੱਚ ਜਾ ਕੇ ਬਹੁਤ ਵਾਰੀ ਸਾਨੂੰ ਆਪਣੇ ਆਪ ਨੂੰ ਪੜਤਾਲਣਾ ਪਏਗਾ, ਕਿ ਬਹੁਤ ਵਾਰੀ ਅਸੀਂ ਜਾਣੇ ਆ ਤੇ ਅੰਦਰ ਮੱਥਾ ਟੇਕ ਕੇ ਆ ਜਾਂਦੇ, ਜੇ ਕਿਸੇ ਬੰਦੇ ਨੂੰ ਪੁੱਛੋ ਵੀ ਉੱਥੇ ਸ਼ਬਦ ਕਿਹੜਾ ਰਾਗੀ ਸਿੰਘ ਪੜ ਰਹੇ ਸੀ, ਤੇ ਖਿਮਾ ਕਰਨਾ ਬਹੁਤੇ ਬੰਦੇ ਦੱਸ ਨਹੀਂ ਸਕਣਗੇ, ਕਿਉਂਕਿ ਧਿਆਨ ਸਿਰਫ ਇਮਾਰਤ ਤੱਕ ਹੈ, ਧਿਆਨ ਸਿਰਫ ਆਪਣੀ ਭੇਟਾ ਤੱਕ ਹੈ, ਧਿਆਨ ਮਨੁੱਖਾਂ ਤੱਕ ਹੈ। ਲੇਕਿਨ ਮਾਫ਼ ਕਰਨਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਆਦਰਸ਼ ਨਿਸ਼ਚਿਤ ਕੀਤਾ ਸੀ ਕਿ ਇਸ ਮੰਦਰ ਦੇ ਅੰਦਰ ਅਗਰ ਕੋਈ ਮਨੁੱਖ ਪ੍ਰਵੇਸ਼ ਕਰੇਗਾ ਤਾਂ ਉਸ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਉਸ ਦੇ ਅੰਦਰ ਵਸੇਗੀ। ਜੇ ਇਹ ਗੱਲ ਮਨੁੱਖ ਦੇ ਅੰਦਰ ਨਹੀਂ ਹੈ, ਇਹ ਗੱਲ ਮਨੁੱਖ ਦੀ ਸਮਝ ਵਿਚ ਨਹੀਂ ਹੈ, ਤਾਂ ਉਥੇ ਭਾਵੇਂ ਲੱਖਾਂ ਵਾਰੀ ਜਾ ਆਵੇ, ਫਿਰ ਕੋਈ ਗੱਲ ਮਨੁੱਖ ਨੂੰ ਪ੍ਰਾਪਤ ਨਹੀਂ ਹੋਣੀ। ਪ੍ਰੋਫੈਸਰ ਪੂਰਨ ਸਿੰਘ ਨੇ ਇਕ ਜ਼ਿਕਰ ਕੀਤਾ ਹੈ, ਉਹਨੇ ਲਿਖਿਆ ਇਕ ਫਰਾਂਸੀਸੀ ਕਲਾਕਾਰ ਦੀ ਗੱਲ ਵਰਣਨ ਵਿਚ ਲਿਆਂਦੀ ਹੈ। ਕਹਿੰਦੇ ਨੇ ਉਹ ਚਿੱਤਰਕਾਰ ਹੈ ਤੇ ਹਰਿਮੰਦਰ ਦਾ ਚਿੱਤਰ ਬਣਾਉਣ ਲਈ ਉਸਨੇ ਯਤਨ ਕੀਤਾ, ਪਰ ਕਰਮਾਂ ਵਿਚ ਬੈਠ ਕੇ ਚਿੱਤਰ ਬਣਾਇਆ ਉਸਨੇ, ਤੇ ਉਹਨੇ ਚਿੱਤਰਕਾਰ ਨੇ ਆਪਣਾ ਜਿਹੜਾ ਅਨੁਭਵ ਦਿੱਤਾ ਉਹ ਅਨੁਭਵ ਪ੍ਰੋਫੈਸਰ ਸਾਹਿਬ ਨੇ ਲਿਖਤ ਵਿਚ ਲਿਆਂਦਾ। ਉਹ ਕਹਿੰਦੇ ਨੇ ਉਹਨੇ ਇਹ ਗੱਲ ਕਹੀ

ਅੰਦਰੋਂ ਕੋਈ ਰੋਸ਼ਨੀ ਉੱਠਦੀ ਹੈ। ਇਸ ਮੰਦਰ ਦੇ ਅੰਦਰੋਂ ਕੋਈ ਮਨੁੱਖ ਨੂੰ ਚਾਨਣ ਪ੍ਰਾਪਤ ਹੁੰਦਾ ਹੈ ਤੇ ਜਿਹਦੇ ਨਾਲ ਮਨੁੱਖ ਦਾ ਆਪਾ, ਮਨੁੱਖ ਦੀ ਰੂਹ ਰੋਸ਼ਨਾ ਉੱਠਦੀ ਹੈ। ਜਿਸ ਤਰ੍ਹਾਂ ਇਸ ਮੰਦਰ ਦਾ ਚਿੱਤਰ ਬਣਾਉਂਦਿਆਂ ਮੇਰੇ ਅੰਦਰ ਅਨੁਭਵ ਪ੍ਰਾਪਤ ਹੋਇਆ, ਮੈਨੂੰ ਜੋ ਚਾਨਣ ਤੇ ਰੋਸ਼ਨੀ ਅਨੁਭਵ ਹੋਈ ਹੈ, ਮੇਰਾ ਖਿਆਲ ਹੈ ਕਿ ਇਹ ਸਾਰੇ ਸੰਸਾਰੀ ਲੋਕਾਂ ਨੂੰ ਪ੍ਰਾਪਤ ਹੁੰਦੀ ਹੋਏਗੀ। ਗੱਲ ਭਾਵੇਂ ਉਸ ਫਰਾਂਸੀਸੀ ਕਲਾਕਾਰ ਨੇ ਕਹੀ ਹੈ, ਪਰ ਗੱਲ ਤੇ ਗੁਰੂ ਸਾਹਿਬ ਨੇ ਪਹਿਲਾਂ ਹੀ ਨਿਸ਼ਚਿਤ ਕਰ ਦਿੱਤੀ ਸੀ। ਪਹਿਲਾਂ ਹੀ ਇਹ ਗੱਲ ਉਨ੍ਹਾਂ ਨੇ ਪੱਕੀ ਕਰ ਦਿੱਤੀ ਸੀ ਕਿ ਇੱਥੇ ਅਗਰ ਕੋਈ ਮਨੁੱਖ ਆਏਗਾ ਤਾਂ ਉਸ ਮਨੁੱਖ ਨੂੰ ਆਤਮਕ ਰੋਸ਼ਨੀ ਮਿਲੇਗੀ, ਉਸ ਨੂੰ ਵਿਵੇਕ ਪ੍ਰਾਪਤ ਹੋਏਗਾ, ਉਸ ਨੂੰ ਗਿਆਨ ਪ੍ਰਾਪਤ ਹੋਏਗਾ। ਤੇ ਇਹੋ ਕਾਰਨ ਹੈ ਕਿ ਉਸ ਪ੍ਰਤੀਕ ਨੂੰ ਸਾਹਮਣੇ ਰੱਖ ਕੇ ਤੇ ਅਸੀਂ ਗੁਰਦੁਆਰੇ ਬਣਾਏ ਨੇ। ਹਰਿਮੰਦਰ ਧੁਰਾ ਹੈ ਸਾਡੇ ਗੁਰਦੁਆਰਿਆਂ ਦਾ। ਹਰਿਮੰਦਰ ਤੇ ਅਕਾਲ ਤਖ਼ਤ ਦੀ ਮਿਲਵੀਂ ਬਣਤਰ ਜਿਹੜੀ ਹੈ, ਹਰਿਮੰਦਰ ਭਗਤੀ ਗਿਆਨ ਵਿਵੇਕ ਦਾ ਸੁਨੇਹਾ ਦਿੰਦਾ ਤੇ ਉਸ ਭਗਤੀ ਨੂੰ, ਉਸ ਗਿਆਨ ਨੂੰ ਅਸਾਂ ਡਿਸਿਪਲਿਨ ਨਾਲ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ, ਉਹਦੇ ਨਾਲ ਆਪਣੇ ਜੀਵਨ ਦੇ ਅੰਦਰ ਕਿਸ ਤਰ੍ਹਾਂ ਮਰਿਆਦਾ ਰੱਖਣੀ ਹੈ, ਇਹ ਗੱਲ ਸਾਨੂੰ ਅਕਾਲ ਤਖ਼ਤ ਤੋਂ ਮਿਲਦੀ ਹੈ। ਇਸ ਕਰਕੇ ਕੋਈ ਮਨੁੱਖ ਜੇ ਸਿਰਫ ਹਰਿਮੰਦਰ ਨੂੰ ਮੰਨੇਗਾ, ਕਹਾਣੀ ਉਹਦੀ ਤਾਂ ਵੀ ਨਹੀਂ ਬਣਨੀ, ਖਿਮਾ ਕਰਨਾ ਮੈਨੂੰ। ਤੇ ਜੇ ਸਿਰਫ ਅਕਾਲ ਤਖ਼ਤ ਉੱਤੇ ਕਿੰਤੂ ਕਰੇਗਾ, ਉਹਦੀ ਗੱਲ ਤਾਂ ਵੀ ਨਹੀਂ ਬਣਨੀ। ਗੁਰਦੁਆਰੇ ਅਸਾਂ ਉਹਨਾਂ ਦੋਹਾਂ ਦੀ ਮਿਲਤ ਤੋਂ ਪੈਦਾ ਕੀਤੇ ਨੇ। ਇਸ ਕਰਕੇ ਜਿਹੜੀ ਰਹਿਤ ਹੈ, ਮਰਿਆਦਾ ਹੈ, ਗੁਰਦੁਆਰਿਆਂ ਦਾ ਡਿਸਿਪਲਿਨ ਹੈ, ਉੱਥੇ ਕੀਰਤਨ ਕਿਵੇਂ ਹੋਣਾ, ਕਥਾ ਕਿਵੇਂ ਹੋਣੀ ਹੈ, ਮਰਿਆਦਾ ਕਿਸ ਤਰ੍ਹਾਂ ਰੱਖਣੀ ਹੈ, ਮਨੁੱਖ ਨੇ ਆਪਣੇ ਜੀਵਨ ਦੇ ਅੰਦਰ ਜੀਵਨ ਕਿਸ ਤਰ੍ਹਾਂ ਦਾ ਜਿਉਣਾ ਹੈ, ਇਹ ਦਾਤ ਸਾਨੂੰ ਹਰਿਮੰਦਰ ਤੇ ਅਕਾਲ ਤਖ਼ਤ ਦੋਵਾਂ ਤੋਂ ਪ੍ਰਾਪਤ ਹੁੰਦੀ ਹੈ। ਅਸੀਂ ਬੜਾ ਦੁੱਖ ਮਹਿਸੂਸ ਕਰਦੇ ਹਾਂ, ਹਰਿਮੰਦਰ ਨੂੰ ਗੋਲੀਆਂ ਲੱਗੀਆਂ ਨੇ, ਕਦੇ ਹਰਿਮੰਦਰ ਢੱਠਾ ਵੀ ਸੀ, ਕਦੇ ਸਰੋਵਰ ਭਰ ਦਿੱਤਾ ਗਿਆ ਸੀ, ਅਕਾਲ ਤਖ਼ਤ ਵੀ ਢੱਠਾ, ਅਸੀਂ ਦੁੱਖ ਮਹਿਸੂਸ ਕਰਦੇ ਹਾਂ। ਲੇਕਿਨ ਸਿਰਫ ਇਮਾਰਤ ਦੇ ਦੁੱਖ ਨਾਲ ਕੁਝ ਨਹੀਂ ਜੇ ਬਣੇਗਾ। ਇਮਾਰਤ ਤਾਂ ਵਧੀਆ ਤੋਂ ਵਧੀਆ ਬਣਾਈ ਜਾ ਸਕਦੀ ਹੈ, ਇਮਾਰਤ ਸਾਜ਼ੀ ਵਿਚ ਤਾਂ ਅੱਗੇ ਨਾਲੋਂ ਬਹੁਤ ਅਗਾਂਹ ਲੰਘਿਆ ਜਾ ਸਕਦਾ, ਲੇਕਿਨ ਅਸਲ ਗੱਲ ਕੁਝ ਹੋਰ ਹੈ। ਜਿਹੜੀ ਦੁਸ਼ਮਣ ਨਹੀਂ, ਕਈ ਵਾਰੀ ਅਸੀਂ ਖੁਦ ਕਰ ਲੈਂਦੇ ਹਾਂ। ਜਿਹੜੇ ਵਿਰੋਧੀ ਨਹੀਂ, ਕਈ ਵਾਰੀ ਅਸੀਂ ਖੁਦ ਕਰ ਲੈਂਦੇ ਹਾਂ, ਜਦੋਂ ਅਸੀਂ ਹਰਿਮੰਦਰ ਦੀ ਭਗਤੀ ਨੂੰ ਸਮਝਦੇ ਨਹੀਂ ਕਿ ਉਥੇ ਜਾਣਾ ਤੇ ਉਥੋਂ ਭਗਤੀ ਤੇ ਗਿਆਨ ਦਾ ਸੁਨੇਹਾ ਲੈ ਕੇ ਆਉਣਾ, ਕੀ ਹੁਕਮ ਹੈ ਸਤਿਗੁਰੂ ਦਾ ਉਥੋਂ ਪ੍ਰਾਪਤ ਕਰਨਾ। ਤੇ ਜਦੋਂ ਅਸੀਂ ਅਕਾਲ ਤਖ਼ਤ ਤੋਂ ਇਹ ਪ੍ਰੇਰਣਾ ਨਹੀਂ ਲੈਂਦੇ ਕਿ ਇੱਥੇ ਜਿਹੜੀ ਮਰਿਆਦਾ ਨਿਸ਼ਚਿਤ ਕੀਤੀ ਗਈ ਹੈ, ਉਸ ਨੂੰ ਅਸਾਂ ਆਪਣੀ ਜ਼ਿੰਦਗੀ ਦੇ ਅੰਦਰ ਢਾਲਣਾ, ਕੋਈ ਬੰਦਾ ਵਿਅਕਤੀਗਤ ਤੌਰ ਤੇ ਉੱਠ ਕੇ ਜਦੋਂ ਮਰਜ਼ੀ ਹੈ ਕਿੰਤੂ ਕਰ ਦਿੰਦਾ, ਕਦੇ ਹਰਿਮੰਦਰ ਉੱਤੇ, ਕਦੇ ਅਕਾਲ ਤਖ਼ਤ ਉੱਤੇ, ਉਹ ਬੰਦਾ ਸਮਝਦਾ ਮੈਂ ਖਰੇ ਸੁਪਰੀਮ ਹੋ ਗਿਆ, ਮੈਂ ਖਰੇ ਬਹੁਤ ਕੁਝ ਹੋ ਗਿਆ, ਮਾਫ ਕਰਨਾ, ਜੋ ਮਰਜ਼ੀ ਹੈ ਕੋਈ ਕਰਦਾ ਰਹੇ। ਗੁਰੂ ਸਾਹਿਬ ਦੀ ਬਖਸ਼ਿਸ਼ ਤੇ ਰਹਿਮਤ ਦਾ ਪਾਤਰ ਮਨੁੱਖ ਉਦੋਂ ਹੀ ਬਣੇਗਾ ਜਦੋਂ ਇਨ੍ਹਾਂ ਦੋਵਾਂ ਅਸਥਾਨਾਂ ਦੀ ਪ੍ਰੇਰਣਾ ਨਾਲ ਆਪਣੀ ਜ਼ਿੰਦਗੀ ਨੂੰ ਢਾਲਣ ਦੀ ਕੋਸ਼ਿਸ਼ ਕਰੇਗਾ। ਕਿੰਤੂ ਕਰਨਾ ਤੇ ਬੜਾ ਸੌਖਾ ਹੈ, ਬਹਾਨੇ ਬਣਾਉਣੇ ਤੇ ਬੜੇ ਸੌਖ ਨੇ, ਔਰ ਅਸਲ ਵਿਚ ਕਿੰਤੂ ਤੇ ਬਹਾਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਮਨੁੱਖ ਉਸ ਰਸਤੇ ਉੱਤੇ ਚੱਲਣਾ ਨਹੀਂ ਚਾਹੁੰਦਾ, ਉਸ ਨਾਲੋਂ ਆਪਣੇ ਆਪ ਨੂੰ ਸਿਆਣਾ ਸਮਝਦਾ। ਇਹ ਯਾਦ ਰੱਖਣਾ, ਅੱਜ ਤੋਂ ਪਹਿਲੇ ਦਾ, ਕੁਝ ਸਾਲ ਪਹਿਲਾਂ ਦਾ ਇਤਿਹਾਸ ਜਿਹੜਾ ਬਿਲਕੁਲ ਵਿਲੱਖਣ ਹੈ, ਅਸੀਂ ਜਿਸ ਵੇਲੇ ਆਪਣਾ ਪੁਰਾਣਾ ਇਤਿਹਾਸ ਪੜ੍ਹਦੇ ਹਾਂ ਗੁਰੂਆਂ ਦੇ ਵਕਤ ਦਾ ਤੇ 18ਵੀਂ ਸਦੀ ਦੇ ਸਮੇਂ ਦਾ, ਕਿਸੇ ਮਨੁੱਖ ਅੰਦਰ ਇਹ ਹਿੰਮਤ ਨਹੀਂ ਸੀ, ਭਾਵੇਂ ਕੋਈ ਜਥੇਦਾਰ ਹੋਵੇ, ਭਾਵੇਂ ਕੋਈ ਵੱਡੇ ਤੋਂ ਵੱਡਾ ਸਿੱਖ ਅਖਵਾਉਂਦਾ ਹੋਵੇ ਤੇ ਕਿੰਨੀ ਉਹਦੀ ਕੌਮ ਦੇ ਅੰਦਰ ਗੱਲ ਹੋਵੇ, ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹ ਅਕਾਲ ਤਖ਼ਤ ਤੇ ਹਰਿਮੰਦਰ ਦਾ ਫੈਸਲਾ ਉਲੰਘ ਸਕੇ। ਇੱਥੋਂ ਤੱਕ ਮੈਂ ਪੜ੍ਹਿਆ ਇਤਿਹਾਸ ਵਿਚ, ਮਾਫ਼ ਕਰਨਾ, ਇਹ ਗੱਲਾਂ ਸਾਨੂੰ ਸਾਡੇ ਇਤਿਹਾਸਕਾਰਾਂ ਨੇ ਨਹੀਂ ਦਿੱਤੀਆਂ, ਅੰਗਰੇਜ਼ ਇਤਿਹਾਸਕਾਰਾਂ ਨੇ ਤੇ ਇਸਲਾਮੀ ਮੁਸਲਮਾਨ ਲਿਖਤਾਂ ਨੇ ਸਾਡੀਆਂ ਇਹ ਗੱਲਾਂ ਸਪਸ਼ਟ ਕੀਤੀਆਂ ਨੇ। ਉਹ ਕਹਿੰਦੇ ਨੇ ਕਿ ਜਿਸ ਵੇਲੇ ਇਹ ਅੰਦਰ ਬੈਠ ਕੇ ਅਕਾਲ ਤਖ਼ਤ ਵਿਚ ਖਾਲਸਾ ਫੈਸਲਾ ਕਰਦਾ ਸੀ, ਜਿਹਨੂੰ ਅਸੀਂ ਸਰਬੱਤ ਖਾਲਸਾ ਕਹਿੰਦੇ ਸਾਂ, ਉਹਦੇ ਜਿਹੜੇ ਪ੍ਰਤੀਨਿਧ ਕੋਈ ਨਿਰਣਾ ਕਰਦੇ ਸਨ, ਤਾਂ ਕਹਿੰਦੇ ਨੇ ਭਾਵੇਂ ਅੰਦਰ ਆਪਸ ਵਿਚ ਕਿੰਨਾ ਵਿਰੋਧ ਹੋਵੇ, ਕੋਈ ਉਸ ਫੈਸਲੇ ਦੇ ਉਲਟ ਵੀ ਹੋਵੇ, ਆਖੇ ਇੱਦਾਂ ਨਹੀਂ ਹੋਣਾ ਚਾਹੀਦਾ, ਲੇਕਿਨ ਬਾਹਰ ਨਿਕਲ ਕੇ ਕਿਸੇ ਦੀ ਜ਼ਬਾਨ ਉੱਤੇ ਇਹ ਗੱਲ ਨਹੀਂ ਸੀ ਆਉਂਦੀ ਵੀ ਅੰਦਰ ਜਿਹੜੀ ਗੱਲ ਕੀਤੀ ਗਈ ਉਹ ਗਲਤ ਹੈ। ਪਤਾ ਹੀ ਨਹੀਂ ਸੀ ਕਿਸੇ ਨੂੰ ਲੱਗਦਾ ਕਿ ਅੰਦਰ ਜਿਹੜਾ ਫੈਸਲਾ ਕੀਤਾ ਗਿਆ ਉਹ ਯੂਨਾਨੀ ਮਸਲੀ ਹੈ, ਉਹ ਬਹੁਤ ਸੰਮਤੀ ਨਾਲ ਹੈ, ਉਹ ਕਿਸੇ ਦੇ ਉਹਦੀ ਵਿਰੋਧਤਾ ਵੀ ਕੀਤੀ, ਕਿਸੇ ਨੇ ਉੱਤੇ ਕਿੰਤੂ ਵੀ ਕੀਤਾ, ਬਾਹਰ ਆਣ ਕੇ ਖਬਰ ਨਹੀਂ ਸੀ ਮਿਲਦੀ। ਤੇ ਅੱਜ ਦੀ ਹਾਲਤ ਕੀ ਹੈ, ਫਿਰ ਅਸੀਂ ਕਹਿੰਦੇ ਹਾਂ ਗੁਰੂ ਸਾਡੀ ਬਹੁੜੀ ਨਹੀਂ ਕਰਦਾ। ਭਾਈ, ਜਿੰਨਾ ਚਿਰ ਅਸੀਂ ਹਰਿਮੰਦਰ ਤੋਂ ਭਗਤੀ ਲੈਣ ਵਾਸਤੇ ਨਹੀਂ ਤਿਆਰ ਹੁੰਦੇ ਤੇ ਉਸ ਭਗਤੀ ਨੂੰ ਜੀਵਨ ਦੇ ਅੰਦਰ ਕਿਵੇਂ ਰੱਖਣਾ, ਕਿਵੇਂ ਸੰਭਾਲਣਾ, ਉਹਦੀ ਮਰਿਆਦਾ ਅਕਾਲ ਤਖ਼ਤ ਸਾਨੂੰ ਦਿੰਦਾ। ਜਿੰਨਾ ਚਿਰ ਅਸੀਂ ਇਹ ਦੋਵੇਂ ਚੀਜ਼ਾਂ ਜੀਵਨ ਦੇ ਅੰਦਰ ਅਪਣਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਅਸੀਂ ਦਰ ਦਰ ਠੋਕਰਾਂ ਖਾਂਦੇ ਰਹਾਂਗੇ। ਗੁਰੂ ਸਾਹਿਬ ਨੇ
ਇਸ ਜ਼ਿੰਦਗੀ

ਜ਼ਿੰਦਗੀ ਦੀ ਬੜੀ ਕੀਮਤ ਪਾਈ ਹੈ। ਕਿਤੇ ਉਹਨਾਂ ਨੇ ਕਿਹਾ ਇਹ ਸਰੀਰ ਘੋੜੀ ਹੈ, ਇਹ ਸਰੀਰ ਬੋਹਿਤ ਹੈ, ਇਹ ਸਰੀਰ ਇੱਕ ਸਾਧਨ ਹੈ ਜਿਹਦੇ ਨਾਲ ਵਾਹਿਗੁਰੂ ਅਕਾਲ ਪੁਰਖ ਤੱਕ ਮਨੁੱਖ ਨੇ ਪਹੁੰਚਣਾ ਤੇ ਇਹ ਇਮਾਰਤਾਂ ਬਣਾ ਕੇ ਇਹ ਕੇਂਦਰ ਸਥਾਪਿਤ ਕਰਕੇ ਤੇ ਗੁਰੂ ਸਾਹਿਬਾਨ ਨੇ ਸਾਡੇ ਸਾਹਮਣੇ ਇਹ ਰਸਤਾ ਬਣਾ ਦਿੱਤਾ। ਖਖਿਮਾ ਕਰਨਾ, ਇੱਕ ਰਾਈਟਰ ਨੇ, ਲਿਖਾਰੀ ਨੇ ਬੜੀ ਵਧੀਆ ਗੱਲ ਕਹੀ ਹੈ, ਮੁਸਲਮਾਨ ਲਿਖਾਰੀ ਹੈ, ਜ਼ਫਰ ਉਹਦਾ ਤਖੱਲਸ ਸੀ। ਉਹ ਕਹਿੰਦਾ ਇਹ ਜਿਹੜਾ ਹਰਿਮੰਦਰ ਹੈ ਨਾ, ਕਹਿੰਦਾ ਇਹ ਦੋ ਮਜ਼ਹਬਾਂ ਦੀ, ਦੋ ਵੱਖ ਵੱਖ ਖਿਆਲਾਂ ਦੀ ਮਿਲਤ ਦਾ ਕੇਂਦਰ ਹੈ। ਇਥੋਂ ਪਤਾ ਲੱਗਦਾ ਕਿ ਦੋ ਵੱਖ ਵੱਖ ਵਿਚਾਰਧਾਰਾ ਰੱਖਦੇ ਹੋਏ ਵੀ ਮਨੁੱਖ ਇਸ ਸੰਸਾਰ ਦੇ ਅੰਦਰ ਮਿੱਤਰਤਾ ਰੱਖ ਸਕਦੇ ਨੇ, ਪਿਆਰ ਰੱਖ ਸਕਦੇ ਨੇ। ਤੇ ਅਸੀਂ ਤਾਂ ਇੱਕ ਖਿਆਲ ਦੇ ਹੁੰਦੇ ਹੋਏ ਵੀ ਕਿਸੇ ਦਾ ਮੂੰਹ ਸੱਜੇ ਪਾਸੇ ਹੈ, ਕਿਸੇ ਦਾ ਮੂੰਹ ਖੱਬੇ ਪਾਸੇ ਹੈ। ਸਾਈਂ ਮੀਆਂ ਮੀਰ ਤੇ ਗੁਰੂ ਅਰਜਨ ਸਾਹਿਬ ਦੀ ਮਿੱਤਰਤਾ ਇਸ ਹਰਿਮੰਦਰ ਦੀ ਨੀਂਹ ਵਿਚ ਖਲੋਤੀ ਹੈ ਤੇ ਅਸੀਂ ਉਹਦੇ ਉਪਾਸ਼ਕ ਹਾਂ। ਉਹਦੇ ਤੋਂ ਪ੍ਰੇਰਣਾ ਲੈ ਕੇ ਕਿ ਅਸੀਂ ਸਾਰੇ ਸੰਸਾਰ ਦੀ ਮਿੱਤਰਤਾ, ਸਾਰੀ ਮਨੁੱਖਤਾ ਨਾਲ ਪਿਆਰ ਦੀ ਜਾਂਚ ਨਹੀਂ ਸਿੱਖ ਸਕਦੇ? ਕੀ ਅਸੀਂ ਉਸ ਮਰਿਆਦਾ ਵਿਚ ਨਹੀਂ ਰਹਿ ਸਕਦੇ ਜਿਹੜੀ ਮਰਿਆਦਾ ਅਕਾਲ ਤਖ਼ਤ ਸਥਾਪਿਤ ਕਰਦਾ ਤੇ ਕਿਸੇ ਗੈਰ ਦੀ ਔਰ ਇੱਜ਼ਤ ਲੁੱਟੀ ਜਾਂਦੀ ਹੈ? ਤੇ ਸਿੱਖ ਕਹਿੰਦੇ ਨੇ ਰੋਟੀ ਨਹੀਂ ਖਾਣੀ, ਪਹਿਲਾਂ ਇਹਦੀ ਪੱਤ ਬਚਾਉਣੀ ਹੈ। ਚਾਹੇ ਗੈਰ ਮਜ਼ਹਬ ਨਾਲ ਸਬੰਧ ਰੱਖਦਾ, ਗੈਰ ਜ਼ਾਤ ਨਾਲ ਸਬੰਧ ਰੱਖਦਾ, ਚਾਹੇ ਵਿਰੋਧੀਆਂ ਦੀ ਧਿਰ ਵਿਚੋਂ ਵੀ ਕਿਉਂ ਨਹੀਂ, ਲੇਕਿਨ ਧਰਮ ਪਹਿਲਾਂ ਇਹ ਗੱਲ ਕਹਿੰਦਾ ਕਿ ਅਸਾਂ ਇਹ ਕੁਝ ਕਰਕੇ ਹੀ ਫੇਰ ਕੁਝ ਕਰਨਾ। ਇਹ ਗੱਲਾਂ ਹਰਿਮੰਦਰ ਦੀ ਫਿਲਾਸਫੀ ਵਿਚ ਲੁਕੀਆਂ ਹੋਈਆਂ ਨੇ ਤੇ ਸਤਿਗੁਰੂ ਕਹਿੰਦੇ ਨੇ ਬੰਦਿਆ ਜਿੰਨਾ ਚਿਰ ਇਹ ਪ੍ਰੇਰਣਾ ਕਰਕੇ ਤੇ ਤੂੰ ਆਪਣੇ ਜੀਵਨ ਨੂੰ ਵਾਹਿਗੁਰੂ ਅਕਾਲ ਪੁਰਖ ਦਾ ਮੰਦਰ, ਵਾਹਿਗੁਰੂ ਅਕਾਲ ਪੁਰਖ ਦੇ ਰਹਿਣ ਦਾ ਸਥਾਨ ਨਿਸ਼ਚਿਤ ਕਰਕੇ ਤੇ ਦਿਨ ਰਾਤ ਇਸ ਨੂੰ ਭਗਤੀ ਭਾਵਨਾ ਵਿਚ ਨਹੀਂ ਜੋੜਦਾ, ਉਨ੍ਹਾਂ ਚਿਰ ਤੇਰੀ ਗੱਲ ਨਹੀਂ ਬਣਨੀ। ਅਸੀਂ ਤੇ ਇਸ ਮੰਦਰ ਨੂੰ ਢਾਉਣ ਤੇ ਲੱਗੇ ਹਾਂ, ਵਿਕਾਰਾਂ ਵਿਚ, ਸ਼ਰਾਬਾਂ ਵਿਚ, ਹੋਰ ਕਈ ਪ੍ਰਕਾਰ ਦੇ ਕੁਕਰਮਾਂ ਨਾਲ। ਇਹ ਸਰੀਰ ਮੰਦਰ ਜੋ ਵਾਹਿਗੁਰੂ ਅਕਾਲ ਪੁਰਖ ਨੇ ਆਪ ਬਣਾਇਆ ਹੈ, ਅਸੀਂ ਜਦੋਂ ਇਹਦੇ ਤੋਂ ਹੀ ਬਗਾਵਤ ਕਰਦੇ ਹਾਂ ਤੇ ਮੈਨੂੰ ਖਿਮਾ ਕਰਨਾ, ਫਿਰ ਉਹ ਮਿੱਟੀ ਦੇ ਮੰਦਰ ਭਾਵੇਂ ਢਹਿ ਜਾਣ ਤੇ ਭਾਵੇਂ ਬਣ ਜਾਣ, ਸਾਨੂੰ ਉਨ੍ਹਾਂ ਨਾਲ ਕੋਈ ਹਮਦਰਦੀ ਨਹੀਂ, ਉਨ੍ਹਾਂ ਨਾਲ ਕੋਈ ਪਿਆਰ ਨਹੀਂ, ਕਿਉਂਕਿ ਵਾਹਿਗੁਰੂ ਦਾ ਸਿਰਜਿਆ ਮੰਦਰ ਹੀ ਸਾਨੂੰ ਚੰਗਾ ਨਹੀਂ ਲੱਗਦਾ, ਅਸੀਂ ਇਹਦੇ ਨਾਲ ਹੀ ਬੇਵਫਾਈ ਕਰਦੇ ਹਾਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਪ੍ਰੇਰਣਾ ਦਿੰਦੇ ਨੇ ਕਿ ਭਾਈ ਤੇਰਾ ਸਰੀਰ, ਇਹ ਸਾਰਾ ਸੰਸਾਰ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇਸ ਅਹਿਸਾਸ ਨਾਲ ਹਰਿਮੰਦਰ ਤੋਂ ਪ੍ਰੇਰਣਾ ਲੈ ਕੇ ਮਨੁੱਖ ਨੇ ਸੰਸਾਰ ਦੇ ਅੰਦਰ ਜਿਉਣ ਦਾ ਯਤਨ ਕਰਨਾ ਹੈ, ਕੋਸ਼ਿਸ਼ ਕਰਨੀ ਹੈ। ਸਾਹਿਬ ਸਾਡੇ ਤੇ ਰਹਿਮਤ ਕਰਨ ਤੇ ਸਾਡੀ ਸੁਰਤ ਵਿਚ ਇਹ ਗੱਲ ਵਸ ਜਾਏ ਤੇ ਅਸੀਂ ਦਿਨ ਰਾਤ ਵਿਚਰਦੇ ਹੋਏ ਸਮਾਜ ਵਿਚ ਜੀਵਨ ਦੇ ਅੰਦਰ ਇਸ ਅਹਿਸਾਸ ਨਾਲ ਜੀਵ ਸਕੀਏ। ਇਨੇ ਅੱਖਰਾਂ ਨਾਲ ਹੀ ਹੋਈਆਂ ਭੁੱਲਾਂ ਵਾਸਤੇ ਖਿਮਾ ਮੰਗਦਾ ਹੋਇਆ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ।

ਜਿਹੜੇ ਅਸੀਂ ਛੋਟੇ ਛੋਟੇ ਸੁਰਾਂ ਲਾਉਂਦੇ ਹਾਂ ਵਿੱਚ, ਉਹਦੇ ਕਈ ਤਰ੍ਹਾਂ ਦੇ ਨਾਮ ਹੁੰਦੇ ਆ ਥਿਊਰੀ ਦੇ ਵਿੱਚ। ਜਿਹੜੇ ਗਮਕ ਹੈ ਬੜਾ ਭਾਰਾ ਹੈ, ਜਿਹਦਾ ਧੀਰ ਇਹਨੂੰ ਗਮਕ ਕਹਿੰਦੇ ਆ, ਵੈਸੇ ਉਹ ਬੜਾ ਭਾਰਾ ਹੈ, ਜਿਹਦਾ ਆਪਾਂ ਬੜੇ ਮੋਟਾ ਤੇਗਾਂ ਲਾ ਕੇ ਝਟਕਾ ਮਾਰਦਾ ਉਹ ਭਾਰਾ ਹੁੰਦਾ ਨਾ, ਦੋਨੋਂ ਹੱਥਾਂ ਨਾਲ ਫੜ ਕੇ ਲੜਦੇ ਆ ਤੇਗਾਂ ਨਾਲ। ਲੇਕਿਨ ਜਿਹੜੇ ਹਲਕੇ ਹੁੰਦੇ ਆ ਨਾ, ਹੈ ਨਾ, ਹਲਕੇ ਵਾਲੇ ਉਹ ਥੋੜਾ ਤੇਜ਼ ਜਾਂਦੇ ਆ। ਜਿੱਦਾਂ ਕਮੰਦ ਕੋਰੜਾ ਦੇਖਿਆ ਹੋਇਆ ਨਾ, ਇਟਸ ਅ ਲੌਂਗ ਚੇਨ ਵਿਦ ਅ ਸਪਾਈਕ ਬਾਲ ਐਟ ਦੀ ਐਂਡ ਐਂਡ ਯੂ ਆਰ ਹੋਲਡਿੰਗ ਅ ਮੈਟਲ ਹੈਂਡਲ, ਉਹ ਬੜੇ ਤੇਜ਼ ਚੱਲਦੇ ਆ, ਉਹ ਲਾਈਟ ਹੁੰਦੇ। ਜਿੱਦਾਂ ਆਪਾਂ ਅੰਤਰਾਏ ਚ ਬੋਲਦੇ ਆ ਨਾ,

ਛੋਟੇ ਛੋਟੇ ਪੀਸ ਜਿਹੜੇ ਹੈਗੇ ਉਹ ਸ਼ਸਤਰਾਂ ਦੇ ਚਾਲ ਦਿਖਾਉਂਦੇ ਆ। ਅਸੀਂ ਸ਼ਸਤਰ ਦੇ ਪੂਜੇ ਕਰ ਰਹੇ ਹਾਂ ਹੁਣੇ। ਇਹ ਸ਼ਸਤਰ ਨਾਮ ਮਾਲਾ ਹੈ, ਅਸੀਂ ਸ਼ਸਤਰਾਂ ਦੇ ਗਿਣਦੇ ਹਾਂ, ਉਹਦੇ ਨਮਸਕਾਰ ਕਰਦੇ ਹਾਂ। ਯਹੀ ਹਮਾਰਾ ਪੀਰ। ਬਸ ਮਾਫ ਕਰਨਾ ਵੀ ਮੈਂ ਸ਼ਬਦ ਰੁਕ ਲਿਆ, ਪਰ ਮੈਂ ਥੋੜਾ ਸ਼ੇਅਰ ਕਰਨਾ ਚਾਹ ਰਿਹਾ ਜਿਹੜਾ ਆਨੰਦ ਸਾਨੂੰ ਆ ਰਿਹਾ ਸੀ ਰਿਆਜ਼ ਦੇ ਵਿੱਚ, ਥੋੜਾ ਤੁਹਾਨੂੰ ਪਤਾ ਲੱਗ

ਕਲਯੁਗ ਦੇ ਮਹਾਨ ਅਵਤਾਰ ਉਹਨਾਂ ਦੀ ਵਡਿਆਈ ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖ ਧਰਮ ਦੇ ਮਹਾਨ ਵਿਦਵਾਨ ਉਹਨਾਂ ਨੇ ਆਪਣੀ ਕਲਮ ਨਾਲ ਕੀਤੀ ਏ। ਬੜਾ ਸੁੰਦਰ ਇਹ ਪ੍ਰਸੰਗ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸਿੱਧਾ ਨਾਲ ਗਿਆਨ ਚਰਚਾ ਵਿਚਾਰਧਾਰਾ ਗੋਸ਼ਟ ਜਿੱਥੇ ਵੀ ਕੋਈ ਰੱਬ ਤੋਂ ਭੁੱਲਿਆ ਇਨਸਾਨ ਗੁਰੂ ਨਾਨਕ ਬਾਬਾ ਨੂੰ ਨਜ਼ਰ ਆਇਆ ਸਤਿਗੁਰੂ ਉੱਥੇ ਆਪ ਪੁੱਜੇ। ਸੰਸਾਰ ਦੀ ਰੀਤੀ ਹੈ ਭਈ ਮਹਾਂਪੁਰਸ਼ ਵਲੀ ਪੀਰ ਪੈਗੰਬਰ ਉਹਨਾਂ ਕੋਲ ਦੁਨੀਆਂ ਜਾਂਦੀ ਏ, ਪਰ ਗੁਰੂ ਨਾਨਕ ਸੱਚਾ ਪਾਤਸ਼ਾਹ ਆਪ ਲੋਕਾਂ ਕੋਲ ਜਾਂਦੇ ਰਹੇ। ਬਾਬਾ ਕਾਂਸ਼ੀ ਗਏ, ਬਨਾਰਸ ਗਏ, ਹਰਿਦੁਆਰ ਗਏ, ਗਯਾ ਜੀ ਗਏ, ਕਿਉਂ ਗਏ? ਭਈ ਲੋਕਾਂ ਦਾ ਤੀਰਥਾਂ ਤੇ ਇਕੱਠ ਹੁੰਦਾ ਸੀ ਤੇ ਬਾਬਾ ਜੀ ਉੱਥੇ ਆਪਣੇ ਵਿਚਾਰ ਸੁਣਾਉਂਦੇ ਸਨ, ਲੋਕਾਂ ਨੂੰ ਸਿੱਧੇ ਮਾਰਗ ਤੇ ਲਾਉਂਦੇ ਸਨ। ਬਟਾਲੇ ਦੇ ਲਾਗੇ ਬਿਲਕੁਲ ਨਜ਼ਦੀਕ, ਕਿਉਂਕਿ ਬਟਾਲੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਹੁਰਾ ਪਰਿਵਾਰ ਸੀ ਤੇ ਲਾਗੇ ਅਚਲ ਬਟਾਲਾ ਹੈ, ਉਹ ਸਿੱਧਾਂ ਦਾ ਬਹੁਤ ਵੱਡਾ ਗੜ੍ਹ। ਸ਼ਿਵਰਾਤਰੀ ਦਾ ਮੇਲਾ ਲੱਗਾ ਹੋਇਆ ਸੀ ਤੇ ਗੁਰੂ ਨਾਨਕ ਨੇ ਸੁਨਹਿਰੀ ਮੌਕਾ ਤੱਕਿਆ, ਕਹਿਣ ਲੱਗੇ ਮਰਦਾਨਿਆਂ ਚੱਲ। ਗਰੀਬ ਨਵਾਜ ਪਾਤਸ਼ਾਹ ਸਤ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ

ਕਿਉਂਕਿ ਜਿਹੜੇ ਲੋਕ ਜੋਗੀਆਂ ਦੇ ਮੁਤਾਸਿਰ ਸਨ, ਉਹਨਾਂ ਦੇ ਸੇਵਕ ਸਨ, ਉਹਨਾਂ ਦੇ ਮੁਰੀਦ ਸਨ, ਇੱਛਕ ਸਨ, ਚਾਹਵਾਨ ਸਨ। ਜਿਸ ਵੇਲੇ ਬਾਬੇ ਦਾ ਪਤਾ ਲੱਗਾ ਤੇ ਉਹ ਸਾਰੇ ਬਾਬੇ ਵਾਲੇ ਪਾਸੇ

ਉਹ ਜਿਹੜੇ ਜੋਗੀਆਂ ਕੋਲ ਉਹਨਾਂ ਦੀ ਵਡਿਆਈ ਗਾ ਕੇ ਕਰ ਰਹੇ ਸਨ ਨਾ ਭਗਤੀ, ਉਹ ਜੋਗੀਆਂ ਵਾਲੇ ਪਾਸਿਓਂ ਹਟ ਕੇ ਬਾਬੇ ਵਾਲੇ ਪਾਸੇ ਆ ਗਏ। ਭਗਤੀਆਂ ਪਾਈ ਭਗਤੀਆਂ ਤੇ ਜਿਹੜੇ ਲੋਕ ਸੁਣ ਰਹੇ ਸਨ ਵੇਖ ਰਹੇ ਸਨ ਉਹਨਾਂ ਨੂੰ

ਤੇ ਜੋਗੀਆਂ ਨੇ ਆਪਣਾ ਅਪਮਾਨ ਸਮਝਿਆ। ਉਹਨਾਂ ਨੇ ਕੀ ਕੀਤਾ, ਕਿਉਂਕਿ ਰਿਧੀਆਂ ਸਿੱਧੀਆਂ ਦੇ ਮਾਲਕ ਤਾਂ ਸਾਨੀ ਭਗਤੀਆਂ ਪਾਈ।

ਉਹਨਾਂ ਨੇ ਆਪਣੀ ਸ਼ਕਤੀ ਨਾਲ ਉਹ ਜਿਹੜੇ ਲੋਟੇ ਵਿੱਚ ਲੋਕ ਪੈਸੇ ਪਾ ਰਹੇ ਸਨ ਉਹ ਲੁਕਾ ਦਿੱਤਾ। ਭਾਈ ਸਾਹਿਬ

ਦੀ ਖੁਣ ਸੁਜੁਗੀ ਸਰਾ। ਜਿਸ ਵੇਲੇ ਬੰਦੇ ਨੂੰ ਆਪਣੀ ਹਾਰ ਹੁੰਦੀ ਦਿਸ ਪਵੇ ਨਾ, ਇਹ ਆਮ ਬਾਤ ਹੈ, ਫਿਰ ਉਹ ਝਗੜੇ ਤੇ ਉਤਰ ਆਉਂਦਾ, ਹੋਰ ਤਾਂ ਪੇਸ਼ ਜਾਂਦੀ ਕੋਈ ਨੀ। ਜੋਗੀਆਂ ਨੇ ਗੁਰੂ ਨਾਨਕ ਬਾਬਾ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ, ਕੈਸੀ ਬਾਤ ਸੁਣਨਾ, ਜ਼ਰਾ ਪਿਆਰ ਨਾਲ ਸੁਣਨਾ। ਕਹਿੰਦੇ ਨੇ ਖਾਦੀ ਖੁਣ ਸੁਜੋਗੀ।

ਨਾਨਕ ਆਖੇ ਭੰਗਰਨਾ। ਬਾਬੇ ਨੇ ਜਵਾਬ ਦਿੱਤਾ, ਹੇ ਭੰਗਰਨਾਥ, ਤੇਰੇ ਗੁਰੂ ਨੇ ਤੈਨੂੰ ਮਤ ਨਹੀਂ ਦਿੱਤੀ। ਗੁਰੂ ਮਾਂ ਹੁੰਦਾ ਨਾ।

ਹੋਏ ਅਤੀਤ ਗਰਿਸ਼ਤ ਤਜ ਜੋਗੀਓ ਜਿਨ੍ਹਾਂ ਗ੍ਰਿਸ਼ਤੀਆਂ ਨੂੰ ਤੁਸੀਂ ਮਾੜਾ ਕਹਿੰਦੇ ਹੋ

ਜਦੋਂ ਤੁਹਾਨੂੰ ਸਰਦੀ ਲੱਗਦੀ ਹੈ ਤੇ ਕੱਪੜੇ ਵਾਸਤੇ ਗ੍ਰਿਸਤੀਆਂ ਦੇ ਘਰ ਜਾਂਦੇ ਹੋ, ਜਦੋਂ ਭੁੱਖ ਲੱਗਦੀ ਹੈ ਰੋਟੀ ਵਾਸਤੇ ਗ੍ਰਿਸਤੀਆਂ ਦੇ ਘਰ ਜਾਂਦੇ ਹੋ, ਤੇ ਜਿਨ੍ਹਾਂ ਨੂੰ ਮਾੜਾ ਕਹਿੰਦੇ ਹੋ ਉਹਨਾਂ ਤੋਂ ਬਿਨਾਂ ਤੁਹਾਡੀ ਗਤੀ ਵੀ ਕੋਈ ਨਹੀਂ।

ਤੁਹਾਡੀ ਬੜੀ ਮਹਿਮਾ ਸੁਣੀ। ਮੇਰੀ ਸੁਣੀ ਨਹੀਂ, ਵੇਖ ਵੀ ਲਈ ਹੈ। ਤੁਸੀਂ ਸ਼ਕਤੀਆਂ ਦੇ ਮੁਜਸਮੇ ਹੋ, ਪਰ ਕੁਝ ਸਾਨੂੰ ਵੀ ਵਿਖਾਓ।

ਤੇ ਆਸਰਾ ਗੁਰੂ ਕੀ ਸੰਗਤ ਦਾ ਬਾਣੀ ਦਾ ਉਸ ਨਿਰੰਕਾਰ ਵਾਹਿਗੁਰੂ ਦਾ ਆਸਰਾ ਸ਼ਿਵ ਰੂਪੀ ਕਰਤਾ ਪੁਰਖ ਚੱਲੇ ਨਾਹੀਂ ਧਰਤ ਚਲਾਈ ਸਿੱਧ ਤੰਤਰ ਮੰਤਰ ਕਰ ਝੜ ਪਏ ਰਿਧੀਆਂ ਸਿੱਧੀਆਂ ਦੇ ਮਾਲਕ ਬਣੇ ਬੈਠੇ ਸਨ ਗੁਰੂ ਨਾਨਕ ਨੂੰ ਡਰਾ ਰਹੇ ਸਨ ਭਾਈ ਗੁਰਦਾਸ ਕਹਿ ਰਹੇ ਹਨ

ਸਿੱਧਾ ਨੇ ਤੇ ਆਖਿਆ ਨਾ ਧੰਨ ਨਾਨਕ ਤੇਰੀ ਵੱਡੀ ਕਮਾਈ। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਆ ਇੱਕ ਥਾਂ ਬਾਕੀ ਰਹਿ ਗਈ ਏ, ਆਪਾਂ ਥੋੜਾ ਜਿਹਾ ਉੱਥੇ ਵੀ ਹੋਇਆ ਹੀ ਏ।

ਉਹ ਜਿਹੜਾ ਦੁੱਧ ਦਾ ਛੰਨਾ ਲੈ ਕੇ ਆਇਆ ਸੀ ਨਾ, ਉਹਦੇ ਤੇ ਚੰਬੇਲੀ ਦਾ ਫੁੱਲ ਰੱਖ ਦਿੱਤਾ। ਜੇ ਵੱਡਾ ਫੁੱਲ ਧਰਦੇ ਤੇ ਹੋ ਸਕਦਾ ਸੀ ਦੁੱਧ ਡੁੱਲ ਜਾਂਦਾ। ਗਰੀਬ ਨਵਾਜ ਪਾਤਸ਼ਾਹ ਨੇ ਉਹਨਾਂ ਨੂੰ ਇਸ਼ਾਰੇ ਨਾਲ ਸਮਝਾ ਦਿੱਤਾ ਭਈ ਹੇ ਫਕੀਰੋ, ਹੇ ਪੀਰੋ, ਜਿਵੇਂ ਇਹ ਦੁੱਧ ਉੱਪਰ ਚੰਬੇਲੀ ਦੇ ਫੁੱਲ ਦਾ ਕੋਈ ਅਸਰ ਨਹੀਂ ਹੋਇਆ, ਦੁੱਧ ਉਦਾਂ ਹੀ ਹੈ, ਮੈਂ ਤੁਹਾਡੇ ਵਿੱਚ ਆ ਕੇ ਤੇ ਇਹ ਤੁਹਾਨੂੰ ਮਹਿਸੂਸ ਨਹੀਂ ਹੋਣ ਦਿਆਂਗਾ ਭਈ ਮੈਂ ਇੱਥੇ ਕੋਈ ਰਹਿਣ ਆਇਆ ਜਾਂ ਪੀਰ ਬਣਨ ਆਇਆ। ਨਹੀਂ, ਮੈਂ ਤੇ ਤੁਹਾਨੂੰ ਮਿਲਣ ਆਇਆ।

ਜਨ ਹਰਸਿਓ ਦੇਵੇ ਜੋ ਚਰਨ ਗਾਹੋਂ ਬਕੋ ਸ਼ੁਭ ਰਸਨਾ।

ਸਾਧ ਸੰਗਤ ਰਵਾਲ ਸਰ ਤੇ ਬਾਈ ਤਾਰਾ ਰਾਜਿਆਂ ਨੇ ਆਖਿਆ, ਸਾਹਿਬ ਜੀ ਅਸੀਂ ਰਜਵਾੜੇ ਆ, ਰਾਜਪੂਤ ਆ, ਅਮੀਰ ਆਦਮੀ ਆ, ਤੁਸੀਂ ਇਹਨਾਂ ਗਰੀਬ ਸਿੱਖਾਂ ਕੋਲੋਂ ਕੀ ਲੈਣਾ, ਸਾਡਾ ਅੰਮ੍ਰਿਤ ਵੱਖਰਾ ਕਰ ਦਿਓ, ਅਸੀਂ ਤੁਹਾਡੇ ਨਾਲ ਮਿਲ ਜਾਵਾਂਗੇ। ਸਾਹਿਬ ਕਹਿਣ ਲੱਗੇ ਨਾ। ਇਸੇ ਤਰ੍ਹਾਂ ਹੀ ਪੰਡਤਾਂ ਨੇ ਵਿਸਾਖੀ ਵਾਲੇ ਦਿਨ ਆਖਿਆ, ਸਾਹਿਬ ਜੀ ਸਾਨੂੰ ਰੋਟੀ ਨਹੀਂ ਜੇ ਪੁੱਛੀ। ਕਹਿਣ ਲੱਗੇ ਹੁਣ ਮੈਂ ਖਾਲਸੇ ਦੀ ਸੇਵਾ ਕਰਨੀ, ਹੁਣ ਮੈਂ ਖਾਲਸੇ ਨੂੰ ਸਾਰੇ ਦਾਨ ਦੇਣੇ ਨੇ, ਹੁਣ ਮੈਂ ਖਾਲਸੇ ਦੀ ਬਖਸ਼ਿਸ਼ ਨਾਲ ਮੇਰੇ ਤੇ ਮਿਹਰਾਂ ਹੋਈਆਂ ਨੇ, ਇਸ ਕਰਕੇ ਮੈਂ ਤੁਹਾਨੂੰ ਕੁਝ ਨਹੀਂ ਜਾਣਦਾ, ਮੈਨੂੰ ਤੁਹਾਡਾ ਚੇਤਾ ਨਹੀਂ ਰਿਹਾ, ਤੁਸੀਂ ਮੈਨੂੰ ਘੜੀ ਘੜੀ ਨਾ ਆਖੋ। ਤੇ ਫਿਰ ਮਹਾਰਾਜ ਨਾ ਤੁਹਾਡੇ ਗਰੀਬ ਸਿੱਖਾਂ ਨੇ ਤੁਹਾਡੇ ਵਾਸਤੇ ਕੀ ਕੀਤਾ ਹੈ?

ਪਰ ਮੈਂ ਉਹਨਾਂ ਚਿਰ ਅਧੂਰਾ ਰਿਹਾ ਜਿੰਨਾ ਚਿਰ ਗੁਰੂ ਪਿਤਾ ਨਹੀਂ ਮਿਲਿਆ ਤੇ ਮੈਨੂੰ ਧਰਮ ਦਾ ਗਿਆਨ ਪ੍ਰਾਪਤ ਨਹੀਂ ਹੋਇਆ, ਆਪੇ ਦਾ ਗਿਆਨ ਪ੍ਰਾਪਤ ਨਹੀਂ ਹੋਇਆ। ਅਸਲੀ ਪ੍ਰਤਪਾਲਨਾ ਤਾਂ ਇਹ ਹੈ, ਪ੍ਰਤਪਾਲ ਦਾ ਤਾਂ ਮਾਲਕ ਆਪ ਹੀ ਪਿਆ, ਬੜਾ ਖਿਆਲ ਰੱਖਦਾ। ਜਦ ਮਾਤ ਪਿਤਾ ਵੀ ਖਿਆਲ ਰੱਖਣ ਜੋਗੇ ਨਹੀਂ ਸਨ, ਉਦੋਂ ਵੀ ਉਸ ਨੂੰ ਖਿਆਲ ਸੀ। ਇਤਨਾ ਖਿਆਲ ਸੀ, ਜਨਮ ਮੇਰਾ ਮਗਰੋਂ ਹੋਇਆ, ਮੇਰੇ ਭੋਜਨ ਦਾ ਪ੍ਰਬੰਧ ਪਹਿਲਾਂ। ਸਾਹਿਬ ਕਲਗੀਧਰ ਪਾਤਸ਼ਾਹ ਦੇ ਕਥਨ ਅਨੁਸਾਰ ਬੰਦਾ ਨਾ ਸਮਝੇ, ਸਾਹਿਬ ਕਹਿੰਦੇ ਨੇ ਜਬ ਦਾਂਤ ਨਹੀਂ ਤਬ ਦੂਧ ਦੀਆ, ਜਬ ਦਾਂਤ ਦੀਏ ਗਿਆਨ ਨਾ ਦੇ। ਦੰਦ ਨਹੀਂ ਸਨ, ਦੁੱਧ ਦਾ ਪ੍ਰਬੰਧ ਪਹਿਲਾਂ ਕੀਤਾ। ਜੇ ਦੰਦ ਆਏ ਨੇ ਤੇ ਅੰਨ ਦਾ ਪ੍ਰਬੰਧ ਪਹਿਲਾਂ। ਤੇ ਸੱਚ ਕਰਕੇ ਜਾਣਨਾ, ਜਿਵੇਂ ਜਿਵੇਂ ਬੁੱਧੀ ਵਿਕਸਿਤ ਹੁੰਦੀ ਹੈ, ਪ੍ਰਭੂ ਵੱਲੋਂ ਗੁਰੂ ਦੇ ਰੂਪ ਵਿਚ ਗਿਆਨ ਦਾ ਪ੍ਰਬੰਧ ਵੀ ਪਹਿਲਾਂ ਹੀ ਮੌਜੂਦ। ਤੇ ਜੇ ਹੁਣ ਮਾਤ ਪਿਤਾ ਖੁਰਾਕ ਦੇਣ, ਸਰੀਰ ਦੀ ਪਾਲਣਾ ਕਰਨਾ ਚਾਹੁਣ ਤੇ ਬੱਚਾ ਜ਼ਿੱਦੀ ਹੋ ਜਾਵੇ, ਮਾਂ ਬਾਪ ਦੀ ਸੰਭਾਲ ਤੋਂ ਪ੍ਰਤਪਾਲਣਾ ਤੋਂ ਬਾਹਰਾ ਹੁੰਦਾ ਚਲਾ ਜਾਵੇ, ਜੋ ਖਾਣ ਨੂੰ ਦੇਣ ਉਹ ਨਾ ਖਾਵੇ, ਜਿਸ ਤੋਂ ਵਰਜਨ ਉਹ ਖਾਵੇ,

ਚਾਣ ਨੂੰ ਕਹਿਣ ਉੱਥੇ ਨਾ ਜਾਵੇ ਜਿੱਥੋਂ ਵਰਜਨ ਉੱਥੇ ਨੂੰ ਦੌੜੇ ਨੁਕਸਾਨ ਕਰਾਵੇ। ਸੁਜਾਨ ਮਾਤਾ ਪਿਤਾ ਬੱਚੇ ਦਾ ਭਲਾ ਲੋੜਦੇ ਨੇ, ਕਈ ਵਾਰੀ ਐਸਾ ਵੀ ਹੋਇਆ। ਸੁਜਾਨ ਬਾਪ ਨੇ, ਸੂਝਵਾਨ ਮਾਂ ਨੇ ਬੱਚੇ ਨੂੰ ਕਿਤੇ ਮਾਰਿਆ ਵੀ ਹੋਵੇ, ਲੇਕਿਨ ਉਸ ਮਾਰਨ ਵਿੱਚ ਵੀ ਭਲਾ ਛੁਪਿਆ, ਉਸ ਤਾਰਨ ਵਿੱਚ ਵੀ ਉਸਦੇ ਜੀਵਨ ਦਾ ਸ਼ੁਭ ਚਿੰਤਨ ਦਾ ਭਾਵ ਹੈ। ਉਸ ਬੱਚੇ ਦੀ ਜ਼ਿੰਦਗੀ ਬਣਾ ਦੇਣ ਵਾਸਤੇ ਕਿਸੇ ਵੇਲੇ ਥੋੜਾ ਬਹੁਤ ਘੂਰਿਆ ਵੀ ਹੋਵੇ। ਇਸੇ ਤਰ੍ਹਾਂ ਕਦੇ ਕਦੇ ਐਸਾ ਵੀ ਹੋਇਆ, ਤੁਸੀਂ ਵੇਖਿਆ ਬੱਚਾ ਬਹੁਤ ਸਤਾਨੀਆਂ ਕਰਦਾ, ਬਹੁਤ ਨਾਦਾਨੀਆਂ ਕਰਦਾ, ਮਾਂ ਨੂੰ ਬੜਾ ਤੰਗ ਕੀਤਾ, ਬੜਾ ਪਰੇਸ਼ਾਨ ਕੀਤਾ। ਸ਼ਾਮ ਪਈ ਇਹ ਬਾਪ ਘਰ ਆਇਆ ਤੇ ਮਾਂ ਕਹਿੰਦੀ, ਦੇਖੋ ਜੀ ਤੁਹਾਨੂੰ ਇੱਕ ਗੱਲ ਕਹਿਣੀ, ਕਹੋ। ਕਾਕਾ ਹੁਣ ਹੱਥਾਂ ਚ ਨਹੀਂ ਰਹਿੰਦਾ, ਬਹੁਤ ਤੰਗ ਕਰਦਾ, ਬਹੁਤ ਪਰੇਸ਼ਾਨ ਕਰਦਾ, ਸਾਰਾ ਦਿਨ ਗੁਆਂਢੀਆਂ ਦੇ ਬੱਚਿਆਂ ਨਾਲ ਲੜਦਾ, ਹਾਲਾਂਕਿ ਬੱਚੇ ਨੇ ਕਾਹਦਾ ਲੜਨਾ, ਬੱਚਾ ਬੜਾ ਨਿਰਵੈਰ ਹੁੰਦਾ, ਇਹਦੀ ਲੜਾਈ ਬੜੀ ਆਰਜ਼ੀ ਹੁੰਦੀ, ਇਧਰੋਂ ਲੜਦਾ ਤੇ ਜਿੰਨੇ ਚਿਰ ਨੂੰ ਇਹਦੀ ਹਮਾਇਤ ਵਿੱਚ ਉਹਦੇ ਮਾਂ ਪਿਓ ਇਕੱਠੇ ਹੁੰਦੇ, ਉਹਨੇ ਚਿਰ ਨੂੰ ਫਿਰ ਮੰਨ ਕੇ ਖੇਡਦੇ ਪੈਸੇ। ਭੋਲਾ ਭਾਵ ਹੈ, ਲੇਕਿਨ ਮਾਂ ਸ਼ਿਕਾਇਤ ਕਰ ਰਹੀ, ਕਹਿੰਦੀ ਆਂਢੀਆਂ ਗੁਆਂਢੀਆਂ ਨਾਲ ਲੜਦਾ ਹੈ, ਗਲਤ ਚੀਜ਼ਾਂ ਨੂੰ ਹੱਥ ਪਾਉਂਦਾ ਹੈ, ਉਲਾਮੇ ਆਉਂਦੇ ਨੇ। ਤੇ ਜਿਵੇਂ ਜਿਵੇਂ ਉਹ ਗੱਲਾਂ ਕਰਦੀ ਹੈ ਨਾ, ਉਵੇਂ ਉਵੇਂ ਬਾਪ ਦੀਆਂ ਅੱਖਾਂ ਚ ਗੁੱਸਾ ਆਉਂਦਾ ਚਲਿਆ ਜਾ। ਉਹਨੂੰ ਇਸ ਗੱਲ ਦੀ ਘਬਰਾਹਟ ਹੈ, ਇਹ ਬੱਚਾ ਨਲਾਇਕ ਹੋ ਜਾਏਗਾ ਤੇ ਮੇਰਾ ਨਾਂ ਡੋਲੇਗਾ, ਮੇਰੇ ਨਾਂ ਨੂੰ ਕਲੰਕਿਤ ਕਰੇਗਾ, ਉਹਨੂੰ ਗੁੱਸਾ ਆਉਂਦਾ ਚਲਿਆ ਜਾ। ਤੇ ਮਾਂ ਇਹ ਵੀ ਵੇਖ ਰਹੀ ਕਿ ਇਹਨੂੰ ਗੁੱਸਾ ਆ ਰਿਹਾ, ਤੇ ਫਿਰ ਕਹਿੰਦੀ ਦੇਖੋ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ, ਹੁਣ ਕੁਝ ਨਹੀਂ ਕਹਿਣਾ, ਜੇ ਤੁਸੀਂ ਬੱਚੇ ਨੂੰ ਕੁਝ ਕਹਿਣਾ ਤੇ ਫਿਰ ਮੈਂ ਤੁਹਾਨੂੰ ਕੁਝ ਨਹੀਂ ਦੱਸਣਾ, ਮੈਂ ਤੁਹਾਨੂੰ ਇਹ ਬੇਨਤੀ ਕਰਨੀ ਆ ਵੀ ਇਹ ਠੀਕ ਹੈ, ਉਹਨੂੰ ਸਮਝਾਉਣ ਦੀ ਲੋੜ ਹੈ, ਉਹਨੂੰ ਪਹੁੰਚਾਉਣ ਦੀ ਲੋੜ ਹੈ, ਪਰ ਆਖਿਆ ਜੇ ਕੁਝ ਨਾ, ਭਾਵ ਮਾਰਿਆ ਜੇ ਨਾ। ਔਰ ਐਸਾ ਵੀ ਕਹਿੰਦੇ ਨੇ ਕਿ ਮਾਂ ਦੀ ਮਮਤਾ ਐਸੀ ਹੈ, ਇਹ ਬੱਚੇ ਨੂੰ ਆਪ ਤਾਂ ਮਾਰ ਲੈਂਦੀ ਹੈ, ਕਿਸੇ ਨੂੰ ਕੌੜਾ ਵੇਖਣ ਵੀ ਨਹੀਂ ਦਿੰਦੀ, ਇੱਥੋਂ ਤੱਕ ਜਿਹਦਾ ਅਧਿਕਾਰ ਹੈ ਬਾਪ ਨੂੰ ਵੀ ਕਹਿੰਦੀ ਹੱਥ ਨਾਲ। ਤੇ ਕਈ ਵਾਰੀ ਇਉਂ ਲੱਗਦਾ ਹੈ ਜਿਵੇਂ ਸਤਿਗੁਰੂ ਮਾਂ ਪਿਓ ਬਣ ਕੇ ਸਾਡੀ ਇੱਕ ਇੱਕ ਹਰਕਤ ਤੇ ਨਿਗਾਹ ਰੱਖ ਰਹੇ। ਸਾਹਿਬ ਪੰਚਮ ਪਾਤਸ਼ਾਹ ਨਾਦਾਨ ਦੀਆਂ ਸ਼ਿਕਾਇਤਾਂ ਵੀ ਕਰ ਰਹੇ ਤੇ ਨਾਲ ਹੀ ਕਹਿੰਦੇ ਨੇ ਕਹਿਣਾ ਕੁਝ ਨਾ, ਇਹਨੂੰ ਹੌਲੀ ਹੌਲੀ ਸਮਝ ਜਾਏ, ਬਸ ਰਹਿਣਾ ਕਹਿਣਾ ਕੁਝ ਨਾ। ਆਪਾਂ ਪੜ੍ਹਦੇ ਹਾਂ ਨਾ, ਕਹਿੰਦੇ ਨੇ ਸ਼ਿਕਾਇਤ ਕਰਦੇ ਨੇ, ਦੇਖੋ ਰਤਨ ਸਾਡ ਕੌਡੀ ਸੰਗ ਰਚੇ, ਇਹ ਕੋਈ ਚੰਗੀ ਗੱਲ ਇਹਦੇ ਵਾਸਤੇ, ਨਾਮ ਰਤਨ ਨੂੰ ਨਹੀਂ ਵਿਆਜਦਾ ਤੇ ਕੌਡੀਆਂ ਇਕੱਠੀਆਂ ਕਰਦਾ ਫਿਰ। ਰਤਨ ਸਾਡ ਕੌਡੀ ਸੰਗ ਰਚੇ, ਸਾਚ ਛੋੜ ਝੂਠ ਸੰਗ ਮਚੇ, ਸੱਚ ਦੀ ਬਜਾਏ ਝੂਠ ਦਾ ਬੱਲਾ ਪਕੜਦਾ, ਜੋ ਛੱਡਣਾ ਸੋ ਅਸਥਿਰ ਕਰ ਮਾਨੇ, ਜੋ ਕੁਝ ਛੱਡ ਜਾਣਾ ਉਹਨੂੰ ਪੱਕਾ ਸਮਝੀ ਬੈਠਾ, ਜੋ ਹੋਵਣ ਸੋ ਦੂਰ ਪਰਾਨੇ, ਛੋੜ ਜਾਏ ਕਿਸਕਾ ਸ਼ਰਮ ਕਰੇ, ਸਾਰੀ ਭਜਨ ਅੱਠ ਦੌੜ ਉਹਦੇ ਵਾਸਤੇ ਕਰਦਾ ਜਿਹਨੂੰ ਛੱਡ ਜਾਣਾ, ਸੰਗ ਸਹਾਈ ਤਿਸ ਪਰ ਹਰੇ, ਪ੍ਰਭੂ ਜੋ ਸੰਗੀ ਸਹਾਈ ਆ ਉਹਨੂੰ ਛੱਡੀ ਰੱਖਦਾ, ਉਹਦਾ ਖਿਆਲ ਨਹੀਂ ਕਰਦਾ, ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਓ ਬਲੂਆ ਕਹਿ ਗ੍ਰਹਿ ਭੀਤਰ ਵਸੇ, ਰੇਤ ਦੇ ਘਰ ਬਣਾ ਕੇ ਉਸ ਚ ਬੈਠਾ, ਅੰਧ ਕੇਲ ਮਾਇਆ ਰੰਗ ਰਸੇ, ਦ੍ਰਿੜ ਕਰ ਮਾਨੇ ਮਣੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ, ਮੂਰਖ ਨੂੰ ਕਾਲ ਦਾ ਚੇਤੇ ਹੀ ਨਹੀਂ ਆਉਂਦਾ, ਕਾਲ ਨਾ ਆਵੇ ਮੂੜੇ ਚੀਤ। ਪਰ ਨਾਲ ਇੱਕ ਹੋਰ ਵੀ ਗੱਲ ਕਹਿੰਦੇ, ਜਿਸ ਵੇਲੇ ਸਾਰੀਆਂ ਸ਼ਿਕਾਇਤਾਂ ਲਾਉਂਦੇ ਨੇ, ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਉਂਦੀ, ਬਲੂਆ ਕਹਿ ਗ੍ਰਹਿ ਭੀਤਰ ਵਸੇ, ਅੰਧ ਕੇਲ ਮਾਇਆ ਰੰਗ ਰਸੇ, ਦ੍ਰਿੜ ਕਰ ਮਾਨੇ ਮਣੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ। ਐਸੀ ਬਿਰਤੀ ਕਾਮ ਕ੍ਰੋਧ ਇਹਨਾਂ ਚੀਜ਼ਾਂ ਚ ਪਰਚਿਆ ਹੋਇਆ। ਪਰ ਇੱਕ ਗੱਲ ਕਹਿੰਦੇ ਨੇ ਕਿ ਇਹਨੂੰ ਜਿਵੇਂ ਜਾਣਦੇ ਹੋ ਬਖਸ਼ ਲੈਣਾ, ਅੰਤ ਚ ਕਹਿੰਦੇ ਨੇ ਨਾਨਕ ਕਾਢ ਲਿਓ ਪ੍ਰਭ ਦਇਆ, ਵੇਖਣਾ ਕਿਤੇ ਇੰਨੀਆਂ ਗਲਤੀਆਂ ਕਰਨ ਵਾਲੇ ਤੇ
کلوپ نہ کر لینا، غصے نہ ہو جانا، غلطیاں تو بڑیاں کرتا ہے، دسنا بھی ضروری ہے، پر دیکھنا اس سے غصہ نہ کرنا، کرودھ نہ کرنا، کلوپ نہ کرنا، مارنا نہ. زندگی ساڈی دا خیال بھی ہے، ایک ایک حرکت دے نگاہ بھی رکھ دے، لیکن نال ساڈے واسطے رحم دی بھکھیا بھی منگی جاتی. اس گرو دا گیان پراپت نہ کرنا کتنی وڈی بھول ہوے گی جنوں ساڈا اتنا خیال، جس نوں ساڈے جیون دی اساری دا اتنی چنتا ہے، اتنا خیال ہے، پر کئی بار ایسا ہویا ہے من مت دے مارے ہوئے، جویں بچہ آپ ادھرا ہو کے ماں دی گل نہیں سنتا، ایویں اسی کئی بار گرو دی گل نہ سنی ہو، گرو نوں ساڈا خیال ہوے گا، گرو دی گل دا خیال اساں نے کیتا ہوے، بلکہ کئی بار تاں من مت دا ماریا ہویا بندہ اپنی مت دے ہنکار وچ گرو دی گل نوں اتنا کچھ سمجھن لگ پیندا ہے. ایسا ہویا باپ نے بچے نوں چکیا، چک کے ہلارا دیتا، بچے دا منہ باپ دے منہ دے برابر آ گیا، تے بچہ کلکاری مار کے ہسیا، کہندا پتا جی میں تہاڈے جڈا ہو گیا. باپ ہسیا زور، بالک بدھی کہندا میں تہاڈے جڈا ہو گیا. انہیں تھوڑا جا ہور چٹکا دیتا، اوپر نو لاریا، اپنے سر تو اچا کیتا، کندھ تے کھڑا کر دیتا، تاڑی ماردا کہندا میں پتا جی تو اچا ہو گیا. باپ ہستا ہے، تو میرے نال وڈا ہو گیا، تو میرے نال سیاڑا ہو گیا، تو میرے نال اچا ہو گیا، کندھ تے کھڑا ہے، میں ہی کھڑا کیتا ہے، میری باہاں وچ میرے تو اچا ہو کے مینوں کہنا میں پتا جی تو اچا ہو گیا. بال بدھی نہیں تے ہور کی، انجان پورا نہیں تے ہور کی. ایک کتھا لکھی سی، کہندے نے ایک بہت وڈے کلاکار دا بچہ اپنے باپ تو چترکاری سکھدا سکھدا چترکاری چ نپن ہویا، ریت کیتی باپ نو کہن لگا، باپو مینو بت کالا بنا دے، مینو بت کڑن دی جاچ سکھا. وہ جنی کو جاچ چترکار باپ نو آتی سی سکھائی، تے کہن لگا انہیں نال گل نہیں، میں تا چترکار ہاں، بت کالا تا تینو کوئی ہور بنا دے گا. انہیں بچے نو سکھن واسطے اگوں کسی ہور تھا بھیج دیتا، کچھ ورے لا کے بچہ ایک چنگا نکھریا ہویا نوجوان دے روپ چسرے مڑیا، تے چنگا بت کاڑا سی. اوندیاں ہی ماں دے گل لگ کے بڑے پیار نال خوشی نال چومیا، کہندا ماں میں بہت وڈا کلاکار ہو گیا. ماں کہندی اچھا، اور ماں چ کہندا ماں چھوٹا موٹا نہیں، میں اپنے باپ تو بھی اگاں لنگ گیا، پتا میرا چترکار ہے، میں چترکار بھی ہاں تے بت کاڑا بھی ہاں، میں چتر بھی چتر لینا تے بت بھی کر لینا، اور ماں میں ایسے بت کر سکنا لوگ ویکھتے رہ جان، پتا بھی ویکھتا رہ جاوے، تو بھی ویکھتی رہ جا. ماں کہن لگی اچھا، ہر طرح دے بت کر لینا، کہندا ماں بڑے بت کڑے نے، میرا استاد ویکھ ویکھ کے ششدر حیران رہ جاندا سی، میں تینوں وکھاواں گا، ہن میں بت کڑاں گا نا ایتھے، تینوں وکھاواں گا. ماں کہن لگی اس طرح کری، پہلا بت جڑا تو کڑے نا، وہ ایک بچے دا نو جمے بال دا بت کڑے، نوجات شیشو چھوٹا جیا جسٹ بار، اس چھوٹے جہ بچے دا بت بنا کے لیا میرے، پھر میں تینوں ویکھا گی تو کنا کو بت کاڑا. کہندا نا ماں ای وی کوئی گل ہے، لگیا رہا پتھر نال دو تین دن مٹھا ماردا رہا، اپنے والوں نے ماں دی خوشی لین واسطے، ماں دیا شابساں لین واسطے، باپ نو دسن واسطے کہ میں بڑا کچھ سیکھ کے آیا. اس بت تے بڑی محنت کیتی، دو دن بڑی محنت کیتی، تیسرے دن اس نو پالش کیتا، بڑا چمکایا، کپڑے چ لپیٹے ہیں، ماں کو لے آیا. کہندا ماں دیکھ کی ہے؟ ماں کہن لگی کی ہے؟ کہندا جڑا تو کیا سی نا بت کڑ، وہ بت کڑ کے لے آیا، بچے دا بت ہے، دیکھ کپڑا اتارے. واقعی ماں دی اکھاں چ ایسی چمک سی جڑی ہونی چاہیے کہ سفر بچے دی سفلتا ویکھ کے پرسنتا نال بھر گئی، لیکن ویکھیا بچے دے دماغ چ ہنکار بھریا ہے، تے کلاکار نو ہنکار نہیں سوبدا، بلکہ انسان دے ہردے وچ جنہ چر ہنکار ہے انہاں چ نرنکار کتھے رہے. ماں چاہندی ہے کلاکار بھی بنے، لیکن چنگا انسان بھی بنے، بھگت بھی بنے، تے جے ہنکار نال بھریا رہا ہے تاں باپ تو بھی اگاہ ہون دیاں گلاں کردا ہے، مینوں بھی اے، تے کہندا ہے ماں دیکھ ایہو جہا بت تو کدے ویکھیا ہے؟
ਤੂੰ ਕਦੇ ਇਹੋ ਜਿਹਾ ਬੁੱਤ ਵੇਖਿਆ ਹੈ ਕਿ ਨਹੀਂ ਜਿੰਦੇ ਜਿਉਂਦੇ ਵਰਗਾ ਜਿਉਂਦੇ ਜਾਗਦੇ ਬੱਚੇ ਵਰਗਾ? ਮਾਂ ਕਹਿੰਦੀ ਇਹਨੂੰ ਕਹਿਣਾ ਹਿੱਲੇ ਜੁੱਲੇ, ਇਹਨੂੰ ਹਿਲਾ ਜੁਲਾ ਨਾ। ਕਹਿੰਦਾ ਮਾਂ ਹਿਲ ਜੁਲ ਥੋੜਾ ਸਕਦਾ, ਇਹ ਹਿਲੇਗਾ ਥੋੜਾ, ਇਹ ਤਾਂ ਪੱਥਰ ਹੈ। ਕਹਿਣ ਲੱਗੀ ਫਿਰ ਜਾ ਪੱਥਰ ਨੀ ਕਿਸੇ ਹੋਰ ਚੀਜ਼ ਦਾ ਬਣਾ ਕੇ ਲਿਆ, ਉਹ ਬੁੱਤ ਬਣਾ ਕੇ ਲਿਆ ਜਿਹੜਾ ਹਿੱਲੇ ਜੁਲੇ, ਜਿਹੜਾ ਰੋਵੇ ਹੱਸੇ ਹਿੱਲੇ ਜੁਲੇ ਬਾਹਾਂ ਮਾਰੇ ਲੱਤਾਂ ਮਾਰੇ, ਮੈਨੂੰ ਇਹੋ ਜਿਹਾ ਬੁੱਤ ਬਣਾ ਕੇ ਲਿਆ। ਕੇ ਸੋਚੀ ਪੈ ਗਿਆ, ਬੜਾ ਸੋਚਿਆ। ਕਹਿਣ ਲੱਗਾ ਮਾਂ ਬੁੱਤ ਤਾਂ ਮਿੱਟੀ ਦੇ ਵੀ ਬਣ ਜਾਣਗੇ, ਲੱਕੜ ਦਾ ਵੀ ਮੈਂ ਘੜ ਕੇ ਲੈ ਆਵਾਂਗਾ, ਹੋਰ ਵੀ ਕਿਸੇ ਮਾਦੇ ਦਾ ਬਣਾ ਕੇ ਲੈ ਆਵਾਂਗਾ, ਪਰ ਮਾਂ ਆਹ ਜਿਹੜੀ ਸ਼ਰਤ ਰੱਖਦੀ ਪਈ ਨਾ, ਹਿੱਲੇ ਜੁਲੇ ਰੋਵੇ ਹੱਸੇ, ਇਹ ਤਾਂ ਨੀ ਨਾ ਹੋ ਸਕਦਾ ਬੁੱਤ। ਕਹਿਣ ਲੱਗੀ ਫਿਰ ਰਹਿਣ ਦੇ, ਫਿਰ ਤੂੰ ਕੋਈ ਕਲਾਕਾਰ ਨਹੀਂ, ਮੈਂ ਤੈਨੂੰ ਜੰਮਿਆ ਸੀ ਤੇ ਹਿਲਦਾ ਜੁਲਦਾ ਬੋਲਦਾ ਰੋਂਦਾ ਹੱਸਦਾ ਬਣਾਇਆ ਸੀ, ਤੂੰ ਮੇਰੇ ਨਾਲੋਂ ਵੱਡਾ ਕਲਾਕਾਰ ਨਹੀਂ ਬਣ ਸਕਿਆ, ਬਾਪ ਨਾਲੋਂ ਵੱਡਾ ਕਿੱਥੇ ਬਣੇਗਾ, ਤੂੰ ਤਾਂ ਅਜੇ ਮੇਰੇ ਬਰਾਬਰ ਦਾ ਕਲਾਕਾਰ ਨਹੀਂ। ਮੈਂ ਤੈਨੂੰ ਘੜਿਆ ਸੀ ਇਸ ਪੇੜ ਚ ਰੱਖ ਕੇ, ਤੇ ਮੈਂ ਜਿਸ ਵੇਲੇ ਤੈਨੂੰ ਜਨਮ ਦਿੱਤਾ ਸੀ ਤੂੰ ਹੱਸਦਾ ਬੋਲਦਾ ਰੋਂਦਾ ਹਿਲਦਾ ਜੁਲਦਾ ਸੀ, ਤੇ ਤੂੰ ਜਿਹੜਾ ਬੁੱਤ ਬਣਾਇਆ ਜਿੱਥੇ ਮਰਜ਼ੀ ਚੁੱਕ ਕੇ ਸੁੱਟ ਦਿਓ, ਜਿਹੜਾ ਆਵਾਜ਼ ਨਹੀਂ ਕਰ ਸਕਦਾ, ਹਿਲਜੁਲ ਨਹੀਂ ਸਕਦਾ, ਤੂੰ ਕਾਹਦਾ

ਉਸ ਵੇਲੇ ਮਾਂ ਨੇ ਪਿੱਠ ਤੇ ਹੱਥ ਰੱਖਿਆ, ਕਹਿਣ ਲੱਗੀ ਕਲਾਕਾਰ ਮੈਂ ਕੋਈ ਨਹੀਂ ਹਾਂ, ਤੇਰੇ ਮਨ ਚ ਭੁਲੇਖਾ ਨਾ ਰਹਿ ਜਾ। ਮੈਂ ਕਲਾਕਾਰ ਕੋਈ ਨਹੀਂ ਹਾਂ, ਮੇਰੇ ਅੰਦਰ ਜਿਸ ਨੇ ਘੜਿਆ ਸੀ ਨਾ ਤੈਨੂੰ ਅਸਲੀ ਕਲਾਕਾਰ। ਮਤ ਹੰਕਾਰ ਵਿੱਚ ਆਈ, ਮੇਰੇ ਅੰਦਰ ਪਏ ਹੋਏ ਨੂੰ ਤੈਨੂੰ ਉਹ ਘੜ ਰਿਹਾ ਸੀ, ਤੇ ਤੇਰੇ ਹੱਥਾਂ ਚ ਬੈਠਾ ਉਹ ਪੱਥਰਾਂ ਦੇ ਬੁੱਤ ਵੀ ਘੜ ਸਕਦਾ ਹੈ, ਤੇਰੇ ਹੱਥਾਂ ਚ ਬੈਠਾ ਉਹ ਚਿੱਤਰ ਵੀ ਘੜ ਸਕਦਾ ਹੈ, ਅਸਲੀ ਕਲਾਕਾਰ ਤਾਂ ਉਹ ਹੈ। ਮਤ ਕਿਤੇ ਭੁਲੇਖੇ ਦੇ ਵਿੱਚ ਭਰਿਆ ਆ, ਹੰਕਾਰ ਨਾਲ ਭਰ ਜਾਵੇ। ਅੱਜ ਤੂੰ ਮੇਰੇ ਨਾਲ ਤੇ ਬਾਪ ਨਾਲ ਉੱਚਾ ਹੋਣ ਦੀ ਕੋਸ਼ਿਸ਼ ਕਰ ਰਿਹਾ, ਕੱਲ ਨੂੰ ਨਿਰੰਕਾਰ ਨੂੰ ਚੈਲੰਜ ਕਰ ਪਵੇ, ਈਸ਼ਵਰ ਨੂੰ ਚੈਲੰਜ ਕਰ ਪਵੇ, ਪ੍ਰਭੂ ਨੂੰ ਚੈਲੰਜ ਕਰ ਪਵੇ। ਨਾ ਕਾਕਾ ਕਿਤੇ ਹੰਕਾਰ ਚ ਨਾ ਭਰ ਜਾ, ਤੂੰ ਫਿਰ ਬੱਚਾ ਹੀ ਹੈ, ਤੂੰ ਫਿਰ ਬਾਲ ਹੀ, ਆਪਾਂ ਸਾਰੇ ਬਾਲ ਹੀ। ਅਸਲੀ ਕਲਾਕਾਰ, ਅਸਲੀ ਘਾੜਤਾਂ ਕਰਨ ਵਾਲਾ ਤੇ ਪ੍ਰਤਪਾਲਨਾ ਕਰਨ ਵਾਲਾ ਤਾਂ ਉਹ ਹੈ। ਤੈਨੂੰ ਛੋਟੇ ਜਿਹੇ ਨੂੰ ਬਾਲ ਰੂਪ ਦੇ ਕੇ ਤੇ ਫਿਰ ਬਾਲ ਤੋਂ ਜਵਾਨ ਕਰਨਾ, ਜਵਾਨ ਤੋਂ ਤੇਰੇ ਬਾਪ ਵਰਗਾ ਮਹਾਨ ਕਰਨਾ, ਉਹਦੇ ਹੱਥ ਵਿੱਚ। ਮਤ ਕਿਤੇ ਭੁਲੇਖੇ ਚੜੇ, ਜੇ ਤਾਂ ਇਹ ਬਿਰਤੀ ਬਣੀ ਰਵੇ ਤੇ ਬੰਦਾ ਬੜਾ ਸ਼ਾਂਤ ਰਹਿੰਦਾ, ਤੇ ਫਿਰ ਤਾਂ ਮਤ ਲੈਣ ਜੋਗਾ ਜੀ ਰਹਿੰਦਾ। ਗੁਰੂ ਕੀ ਮਤ ਲੈਣ ਜੋਗਾ, ਮਾਪਿਆਂ ਦੀ ਗੁਰਮਤ ਸੁਮਤ ਲੈਣ ਜੋਗਾ, ਪ੍ਰਭੂ ਦੇ ਭੈ ਚ ਵੀ ਰਹੇਗਾ। ਲੇਕਿਨ ਜੇ ਬੰਦਾ ਹੰਕਾਰ ਨਾਲ ਭਰ ਜਾਵੇ, ਸਮਝੇ ਮੈਂ ਹੀ ਕਲਾਕਾਰ ਹਾਂ, ਮੇਰੀ ਮਤ ਵਧੀਆ ਹੈ, ਫਿਰ ਗੁਰੂ ਕੀ ਮਤ ਕਿੱਥੇ ਰੱਖੇਗਾ, ਮਾਂ ਬਾਪ ਦੀ ਸਿੱਖਿਆ ਕਿੱਥੇ ਰੱਖੇਗਾ। ਪਹਿਲਾਂ ਤਾਂ ਇਹ ਸਮਝ ਲਈਏ, ਸਾਡਾ ਜਨਮ ਆਪਣੇ ਆਪ ਨਹੀਂ, ਜਨਮ ਦੇਣ ਵਾਲੇ ਮਾਂ ਬਾਪ ਬੈਠੇ ਨੇ, ਮਾਂ ਬਾਪ ਦੇ ਉੱਤੇ ਉਹ ਬੈਠਾ, ਅਸਲੀ ਬਾਪ ਬੈਠਾ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨੇ ਤੇਰਾ ਅਖੁੱਟ ਭੰਡਾਰਾ, ਤਰ੍ਹਾਂ ਤਰ੍ਹਾਂ ਦੇ ਪਦਾਰਥ ਬਖਸ਼ਣ ਵਾਲਾ ਬੈਠਾ ਹੈ। ਜੇ ਤਾਂ ਨਿਗਾਹ ਉਹਦੇ ਤੇ ਰਹੀ, ਬੜੀ ਸ਼ਾਂਤੀ ਰਹੇਗੀ। ਮਹਾਰਾਜ ਸੱਚੇ ਪਾਤਸ਼ਾਹ ਉਸ ਤੇ ਨਿਗਾਹ ਪਵਾਉਂਦੇ, ਕਹਿੰਦੇ ਉਹਦੇ ਬਾਲਕ ਬਣ ਕੇ ਰਹੀਏ।